0: ਇਹਨੀ ਸੇਵਾ ਪ੍ਰਵਾਨ ਕਰਿਓ। ਕੀਰਤਨ ਦੀ ਹਾਜ਼ਰੀ ਭਰਦੀਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਆਪ ਗੁਰੂ ਕੀ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ। ਸੋ ਆਓ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਆਪ ਜੀ ਸਰਵਣ ਕਰੋ। ਸਾਰੀ ਸੰਗਤ ਪਿਆਰ ਨਾਲ ਅਸੀਸ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ, ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਸੋ ਹੁਣ ਆਪ ਜੀ ਦੇ ਸਨਮੁੱਖ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ। ਆਓ ਇਸੇ ਤਰ੍ਹਾਂ ਪਿਆਰ ਸਹਿਤ ਭਾਈ ਸਾਹਿਬ ਹੋਰਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਵਗੁਰੂ ਸਾਹਿਬ ਸਿੰਘ ਜੀ ਇੰਨੀ ਸਵਾਲ ਭਗਵਾਨ ਕਿੰਨਾ ਭੁੱਲਾ ਚੁੱਕਾ ਦੇਖੀ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦੇ ਜਥੇ ਦਾ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਆਪ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਹੁਣ ਸਮਾਂ ਹੈ ਪਾਵਨ ਇਤਿਹਾਸ ਦੀ ਕਥਾ ਵਿਚਾਰ ਦਾ। ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਨੂੰ ਬੇਨਤੀ ਕਰਾਂ, ਲੜੀਵਾਰ ਚੱਲ ਰਹੀ ਇਤਿਹਾਸ ਦੀ ਲੜੀ ਵਿੱਚੋਂ ਆਪ ਸੰਗਤਾਂ ਦੇ ਨਾਲ ਸਤਿਗੁਰੂ ਜੀ ਦੇ ਪਿਆਰ ਦੇ ਬਚਨ, ਗੁਰਸਿੱਖਾਂ ਗੁਰਮੁਖਾਂ ਤਿਨ੍ਹਾਂ ਦੇ ਇਤਿਹਾਸ ਦੀਆਂ ਝਲਕਾਂ ਆਪ ਜੀ ਦੇ ਨਾਲ ਸਾਂਝੀਆਂ ਕਰਨਗੇ, ਜਿਨ੍ਹਾਂ ਤੋਂ ਸਾਨੂੰ ਵੀ ਕੋਈ ਸੇਧ ਆਉਣ ਵਾਲੇ ਸਮੇਂ ਦੇ ਵਾਸਤੇ ਪ੍ਰਾਪਤ ਹੋ ਸਕੇ। ਸੋ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਉਹਨਾਂ ਪਾਸੋਂ ਗੁਰ ਇਤਿਹਾਸ ਦੇ ਪਾਵਨ ਪਵਿੱਤਰ ਬਚਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡੌਰ ਗਿਆਨ ਦੇ ਸਾਗਰ

0: ਗੁਰੂ ਗ੍ਰੰਥ ਸਾਹਿਬ ਜੀ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰੂ ਸਵਾਰੀਆਂ ਦੀ ਸੰਗਤ ਕਰਕੇ ਅੰਮ੍ਰਿਤ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਨੇ। ਭਾਈ ਗੁਰਦਾਸ ਸਾਹਿਬ ਜੀ ਦੀ ਬਹੁਤ ਪਿਆਰੇ ਬੋਲ ਨੇ, ਗੁਰਮੁਖ ਪੰਥ ਸੁਹੇਲੜਾ ਮਨਮੁਖ ਬਾਰੈ ਵਾਟ ਫਰੰਦੇ ਗੁਰਮੁਖ ਪਾਰ ਲੰਘਾਈ ਦਾਓ ਮਨਮੁਖ ਭੌਜਲ ਵਿੱਚ ਡੁਬੰਦੇ ਗੁਰਮੁਖ ਦਰਗਹਿ ਸੁਰਖ ਰੂ ਮਨਮੁਖ ਜੰਪੁਰ ਡੰਡ ਸਹੰਦੇ ਗੁਰਮੁਖ ਸੁਖ ਫਲ ਪਾਈ ਦੇ ਮਨਮੁਖ ਦੁੱਖ ਫਲ ਦੁੱਖ ਲਹੰਦੇ ਗੁਰਮੁਖ ਆਪ ਗਵਾਇਆ ਮਨਮੁਖ ਹੋਮੈ ਅਗਨ ਜਲੰਦੇ ਬੰਦੀ ਅੰਦਰ ਵਿਰਲੇ ਬੰਦੇ। ਗੁਰੂ ਦੇ ਪਿਆਰ ਵਾਲੇ ਗੁਰਸਿੱਖ ਗੁਰੂ ਸਵਾਰਿਆਂ ਦੀ ਸੰਗਤ ਕਰਕੇ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਸਵਾਸਾਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕਰਦੇ ਨੇ। ਗੁਰੂ ਸਵਾਰੀ ਸੰਗਤ ਜੀ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਰੋਜ਼ਾਨਾ ਹੁੰਦੀ ਹੈ। ਸਤਿਕਾਰਯੋਗ ਬਾਬਾ ਮਹਿਤਾਬ ਸਿੰਘ ਜੀ, ਤਿੰਨਾਂ ਦੇ ਸਪੁੱਤਰ ਭਾਈ ਰਾਏ ਸਿੰਘ ਜੀ, ਰਾਏ ਸਿੰਘ ਜੀ ਦੇ ਸਪੁੱਤਰ ਭਾਈ ਰਤਨ ਸਿੰਘ ਜੀ, ਬਹੁਤ ਹੀ ਪਿਆਰ ਆਪਣੇ ਵੱਡਿਆਂ ਤੋਂ ਜੋ ਇਤਿਹਾਸ ਹੂਬ ਹੂ ਸੁਣਿਆ ਸੀ ਉਸ ਇਤਿਹਾਸ ਨੂੰ ਕਲਮਬੰਦ ਕੀਤਾ ਹੈ। ਕੱਲ੍ਹ ਦੇ ਦੀਵਾਨਾਂ ਅੰਦਰ ਤੁਸੀਂ ਇਹ ਪ੍ਰਸੰਗ ਸਰਵਣ ਕਰਦੇ ਆ ਰਹੇ ਸੀ। ਅਬਦਾਲੀ ਖੁਦ ਫਿਰ ਹੁਣ ਦੂਜੀ ਵਾਰ ਹੱਲੇ ਦੇ ਨਾਲ ਬਹੀਰ ਉੱਤੇ ਪਿਆ ਸੀ। ਵੱਡਾ ਘੱਲੂਕਾਰਾ ਚੱਲ ਰਿਹਾ ਹੈ। ਜਿਸ ਵੇਲੇ ਚੱਲਦਿਆਂ ਚੱਲਦਿਆਂ ਗੁਰੂ ਖਾਲਸੇ ਕੋਲ, ਬਹੀਰ ਕੋਲ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੋ ਪਾਵਨ ਸਰੂਪ ਸਨ। ਇੱਕ ਗੱਡੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਾਲਾ ਅੰਮ੍ਰਿਤ ਬਾਣੀ ਦਾ ਪਾਵਨ ਸਰੂਪ, ਦੂਸਰੇ ਗੱਡ ਵਿੱਚ ਦਮਦਮੇ ਸਾਹਿਬ ਜੀ ਵਾਲਾ ਅੰਮ੍ਰਿਤ ਬਾਣੀ ਦਾ ਸਵਰੂਪ। ਅਬਦਾਲੀ ਦੀਆਂ ਫੌਜਾਂ ਨੇ ਘੇਰਾ ਪਾ ਲੈਣਾ ਕੀਤਾ ਸੀ, ਪਰ ਗੁਰੂ ਖਾਲਸੇ ਨੇ ਆਪਣਾ ਪੂਰਾ ਤਨ, ਮਝੈਲਾਂ ਨੇ ਅਤੇ ਮਲਵਈਆਂ ਨੇ ਆਪਣਾ ਤਨ ਦੇਹੀ ਨਾਲ ਜੰਗ ਯੁੱਧ ਕਰਦਿਆਂ ਸਤਿਗੁਰੂ ਜੀ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਸਤਿਕਾਰਯੋਗ ਸਰਦਾਰ ਚੜ੍ਹਤ ਸਿੰਘ ਜੀ ਬਹੁਤ ਦਲੇਰ ਸਨ, ਜਿਨ੍ਹਾਂ ਦੇ ਸਰੀਰ 'ਤੇ ਭਾਰੀ ਜ਼ਖਮ ਆ ਚੁੱਕੇ ਸਨ, ਪਰ ਫਿਰ ਵੀ ਜੰਗ ਕਰਨ ਤੋਂ ਟਲਦੇ ਨਹੀਂ ਸਨ। ਕੇਵਲ ਉਹਨਾਂ ਨੂੰ ਇਹੀ ਬਾਤ ਸੁਰਤ ਵਿੱਚ ਬੱਝੀ ਹੋਈ ਸੀ, ਅਸੀਂ ਜਿਵੇਂ ਕਿਵੇਂ ਅੱਜ ਜਿੱਤਣ ਦੀ ਆਸ ਤਾਂ ਨਹੀਂ ਹੈ, ਪਰ ਸਾਰੀ ਬਹੀਰ ਨੂੰ ਬਚਾਉਣ ਦਾ ਯਤਨ ਕਰਨਾ ਹੈ। ਉਹ ਸਾਰੀ ਕਥਾ ਤੁਸੀਂ ਕੱਲ੍ਹ ਬਹੁਤ ਪਰਸੋਂ ਤਕਰੀਬਨ ਇੱਕ ਹਫ਼ਤੇ ਤੋਂ ਵੱਡੂ ਘੱਲੂਘਾਰੀ ਦੀ ਕਥਾ ਜਿਹੜੀ ਹੈ ਉਹ ਤੁਸੀਂ ਰੋਜ਼ਾਨਾ ਸਰਵਣ ਕਰਦੇ ਆ ਰਹੇ ਹੋ। ਜਿੱਥੇ ਅਬਦਾਲੀ ਹੈ ਉੱਥੇ ਮਲੇਰਕੋਟਲੇ ਦੇ ਪਠਾਣ ਨੇ, ਜੋ ਨਵਾਂ ਸੂਬੇਦਾਰ ਬਣਿਆ ਸਰਹੰਦ ਦਾ ਜੈਨ ਖਾਂ, ਉਹਦੀਆਂ ਵੀ ਫੌਜਾਂ ਵਿੱਚ ਮੌਜੂਦ ਨੇ। ਤੁਸਾਂ ਨੇ ਬਹੁਤ ਤਰ੍ਹਾਂ ਢੰਗ ਤਰੀਕਿਆਂ ਨਾਲ ਹੂ ਬਹੂ ਉਸ ਪਾਵਨ ਇਤਿਹਾਸ ਨੂੰ ਸਰਵਣ ਕਰਨ ਦਾ ਯਤਨ ਕੀਤਾ ਹੈ। ਜਿਵੇਂ ਜੰਗ ਯੁੱਧ ਕਰਦਿਆਂ ਕਰਦਿਆਂ ਗਹਿਲੇ ਪਿੰਡ ਵਿੱਚ ਇਹ ਸਾਰੀ ਬਹੀਰ ਪਹੁੰਚੀ ਹੈ, ਜਿਵੇਂ ਰਹਿੰਦਾ ਇਤਿਹਾਸ ਭਾਈ ਸਾਹਿਬ ਜੀ ਨੇ ਬਹੁਤ ਪਿਆਰ ਵਿੱਚ ਕਲਮਬੰਦ ਕੀਤਾ ਹੈ। ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕਰਦੇ ਹਾਂ, ਤੁਸੀਂ ਬਹੁਤ ਹੀ ਪਿਆਰ ਵਿੱਚ ਸਰਵਣ ਕਰੋ। ਹਾਂਜੀ,
1: ਵਾਹਿਗੁਰੂ ਜੀ ਕੁਆਂ ਸੋ ਚੋਰੀ ਠੀਕਣੀ।
0: ਭਾਈ ਸਾਹਿਬ ਜੀ ਕਹਿੰਦੇ ਨੇ ਜਿਸ ਵੇਲੇ ਸਾਰੀ ਬਹੀਰ ਗਹਿਲੇ ਨਗਰ ਪਹੁੰਚੀ ਹੈ ਤਾਂ ਨਗਰ ਤੋਂ ਬਾਹਰ ਜ਼ਮੀਨ ਵਿੱਚ ਤੁਹਾਨੂੰ ਪਤਾ ਹੈ ਮਾਲ ਡੰਗਰ ਵਾਸਤੇ, ਪਸ਼ੂਆਂ ਵਾਸਤੇ ਜ਼ਿਮੀਂਦਾਰ ਚਰੀ ਬਾਜਰਾ ਆਮ ਇਹ ਬੀਜਿਆ ਜਾਂਦਾ ਹੈ। ਕਹਿੰਦੇ ਚਰੀ ਦੇ ਖੇਤ, ਬਾਜਰੇ ਦੇ ਖੇਤ, ਜਿਹਦੇ 'ਚ ਬਹੁਤ ਸੰਘਣੀ ਉੱਚੀ ਲੰਬੀ ਚਰੀ ਸੀ, ਬਾਜਰੇ ਦੇ ਖੇਤ ਸਨ। ਤਾਂ ਬਹੀਰ ਨੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਉਸ ਚਰੀ ਬਾਜਰੇ ਦਾ ਸਹਾਰਾ ਲੈਣਾ ਕੀਤਾ, ਭਾਵ ਕੋਈ ਇੱਧਰੋਂ ਕੋਈ ਉੱਧਰੋਂ ਜਿਵੇਂ ਕਿਵੇਂ ਦੌੜ ਦੌੜ ਕੇ ਚਰੀ ਅਤੇ ਬਾਜਰੇ ਦੇ ਖੇਤ ਵਿੱਚ ਲੁਕਣ ਦਾ ਯਤਨ ਕੀਤਾ ਸੀ।
1: ਚਰੀ ਬਾਜਰੇ ਵਾਰਾ,
0: ਜੋ ਚਰੀ ਅਤੇ ਬਾਜਰੇ ਤੇ ਬਹੁਤ ਵੱਡੇ ਖੇਤ ਸਨ।
1: ਬੋਲੋ ਕੋ ਤਿੰਨ ਮੈਂ ਛਪੇ।
0: ਭਾਈ ਸਾਹਿਬ ਜੀ ਕਹਿੰਦੇ ਬਹੁਤ ਲੋਕ ਜਿਹੜੇ ਬਹੀਰ ਵਾਲੇ ਪਿਆਰੇ ਗੁਰਸਿੱਖ ਬਜ਼ੁਰਗ ਬੱਚੇ ਮਾਈਆਂ ਬੀਬੀਆਂ ਉਸ ਚਰੀ ਦੇ ਖੇਤ ਵਿੱਚ ਛੁਪੇ ਕੇ ਲੁਕਣ ਦਾ ਯਤਨ ਕੀਤਾ ਸੀ। ਲੁਕਣ ਦਾ ਕਾਰਨ ਇਹ ਸੀ, ਹਰ ਇੱਕ ਬੰਦਾ ਕਹਿੰਦਾ ਹੈ ਮੇਰੀ ਜੁੰਦੜੀ ਜਿਹੜੀ ਉਹ ਬਚ ਜਾਵੇ ਆਪਣੇ ਆਪ ਨੂੰ ਬਚਾਉਣ ਵਾਸਤੇ।
1: ਸੋ ਉਸ ਦਿਨੋਂ ਯਾਰ,
0: ਉਸ ਵੇਲੇ ਕਹਿੰਦੇ ਅਬਦਾਲੀ ਦੇ ਫੌਜਾਂ ਨੇ ਚਰੀ ਬਾਜਰੇ ਦੇ ਖੇਤ ਵੀ ਸਾੜ ਦਿੱਤੇ, ਅਥਵਾ ਚਰੀ ਬਾਜਰੇ ਦੇ ਖੇਤ ਵਿੱਚੋਂ ਉਹਨਾਂ ਨੂੰ ਲੱਭ ਲੱਭ ਕੇ ਟੋਲ ਟੋਲ ਕੇ

0: ਬਜ਼ੁਰਗ ਸਰਦਾਰ ਚੜ੍ਹਤ ਸਿੰਘ ਜੀ, ਭਾਈ ਮਹਾਂ ਸਿੰਘ ਜੀ ਦੇ ਸਪੁੱਤਰ, ਔਰ ਇਸੇ ਤਰ੍ਹਾਂ ਗੁਰੂ ਖਾਲਸਾ ਜੀ ਬਹੁਤ ਵੀਰ ਰਸ ਦੇ ਵਿੱਚ ਆਉਣਾ ਕੀਤਾ ਹੈ।
1: ਮੁੜਕਰ ਘੋੜਾ ਬਹੀਰ ਚ ਰਲਾਇਆ,
0: ਕਹਿੰਦੇ ਉਸ ਵੇਲੇ ਘੋੜਾ ਜਿਹੜਾ ਸੀ ਉਹ ਬਹੀਰ ਵਿੱਚ ਰਲਾਉਣਾ ਕੀਤਾ, ਕਿਉਂਕਿ ਸਰਦਾਰ ਨੌਦ ਸਿੰਘ ਜੀ ਦੇ ਪੁੱਤਰ ਨੇ ਚੜ੍ਹਤ ਸਿੰਘ ਜੀ, ਚੜ੍ਹਤ ਸਿੰਘ ਜੀ ਦੇ ਪੁੱਤਰ ਨੇ ਮਹਾਂ ਸਿੰਘ ਜੀ, ਮਹਾਂ ਸਿੰਘ ਜੀ ਦੇ ਪੁੱਤਰ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ। ਇਸ ਤਰ੍ਹਾਂ ਸਤਿਕਾਰਯੋਗ ਸਰਦਾਰ ਚੜ੍ਹਤ ਸਿੰਘ ਜੀ ਨੇ ਜੌਹਰ ਦਿਖਾਇਆ ਹੈ।
1: ਪੰਜ ਬੰਦੂਕੀਏ ਦੇ ਬੰਦੂਕ,
0: ਸਰਦਾਰ ਨੌਦ ਸਿੰਘ ਜੀ ਦੇ ਸਪੁੱਤਰ ਸਰਦਾਰ ਚੜ੍ਹਤ ਸਿੰਘ ਜੀ ਨੇ ਖਾਲਸਾ ਜੀ ਪੰਜ ਬੰਦੂਕੀਏ ਜਿਹੜੇ ਨੇ ਉਹ ਨਾਲ ਲੈਣਾ ਕੀਤੇ ਨੇ। ਉਹ ਕਿਉਂ ਲਏ ਨੇ? ਉਹਨਾਂ ਨੇ ਇੱਕ ਵਚਨ ਕੀਤਾ ਸੀ, ਭਈ ਮੈਦਾਨੇ ਜੰਗ ਵਿੱਚ ਜਿਹੜੀ ਮੈਂ ਬੰਦੂਕ ਚਲਾਵਾਂਗਾ ਬਰੂਦ ਤੋਂ ਖਾਲੀ ਹੋ ਜਾਵੇ, ਤੁਸਾਂ ਨੇ ਫੱਟ ਭਰ ਭਰ ਕੇ ਮੈਨੂੰ ਦੇਈ ਜਾਣੀਆਂ ਨੇ, ਔਰ ਚਲਾਵਾਂਗਾ ਮੈਂ, ਕਿਉਂਕਿ ਨਿਸ਼ਾਨਚੀ ਬਹੁਤ ਸਨ, ਔਰ ਸਰਦਾਰ ਚੜ੍ਹਤ ਸਿੰਘ ਜੀ ਦਾ ਨਿਸ਼ਾਨਾ ਕਦੇ ਵੀ ਖਾਲੀ ਨਹੀਂ ਸੀ ਜਾਂਦਾ।
1: ਮਹਾਰਾਜ ਚੜ੍ਹਤ ਸਿੰਘ ਗਿਰਜਨ ਅਚੂਕ,
0: ਕਹਿੰਦੇ ਜਿਹੜਾ ਵੀ ਨਿਸ਼ਾਨਾ ਸਰਦਾਰ ਚੜ੍ਹਤ ਸਿੰਘ ਜੀ ਲਾਉਂਦੇ ਸਨ ਉਹਨਾਂ ਦਾ ਨਿਸ਼ਾਨਾ ਕਦੇ ਵਿਅਰਥ ਨਹੀਂ ਸੀ ਜਾਂਦਾ, ਬਿਲਕੁਲ ਟਿਕਾਣੇ ਤੇ ਨਿਸ਼ਾਨਾ ਲੱਗਦਾ ਸੀ। ਇੰਨੇ ਵੱਡੇ ਤਕੜੇ ਨਿਸ਼ਾਨਚੀ ਸਨ।
1: ਦੁਹਰਾ ਭਇਓ ਪਿਆਸੋ ਸਾਉ ਤੋ,
0: ਕਹਿੰਦੇ ਉਸ ਵੇਲੇ ਰਾਏਕੋਟ ਤੋਂ ਲੁਧਿਆਣੇ ਦੇ

0: ਹੋਈ ਹੈ।
1: ਹੜ ਤਿੰਨ ਪੀਤਾ ਨੀਰਾ।
0: ਉਸ ਵੇਲੇ ਗਹਿਲਾ ਨਗਰ ਦੇ ਬਾਹਰ ਵੇਖਿਆ, ਇੱਕ ਬਹੁਤ ਵੱਡਾ ਛੱਪੜ ਸੀ, ਤਲਾਅ ਸੀ। ਕਹਿੰਦੇ ਉੱਥੇ ਸਾਰੀ ਬਹੀਰ ਨੇ ਖੜ ਕੇ ਜਲ ਛਕਣਾ ਕੀਤਾ ਹੈ, ਕਿਉਂਕਿ ਪਿੱਛੇ ਜਲ ਮਿਲਿਆ ਵੀ ਨਹੀਂ ਹੈ। ਅਬਦਾਲੀ ਦੀਆਂ ਫੌਜਾਂ ਵੀ ਬਹੁਤ ਸੀ, ਉਦੋਂ ਜ਼ਿਆਦਾ ਪਾਣੀ ਤਾਂ ਹੁੰਦਾ ਨਹੀਂ ਸੀ ਮਾਲਵੇ ਦੇ ਇਲਾਕੇ 'ਚ, ਤੁਹਾਨੂੰ ਪਤਾ ਹੈ। ਇਸੇ ਕਰਕੇ ਗੁਰੂ ਕਾ ਖਾਲਸਾ ਇਸ ਪਾਸੇ ਆ ਕੇ ਆਪਣਾ ਸਮਾਂ ਔਖੇ ਸਮੇਂ ਕੱਟਿਆ ਕਰਦਾ ਸੀ। ਅਗਰ ਕੋਈ ਖੂਹ ਵੀ ਸਨ ਤਾਂ ਇੰਨੀ ਜਿਹੜੀ ਬਹੀਰ ਸੀ ਜਾਂ ਇੰਨੀ ਅਬਦਾਲੀ ਦੀਆਂ ਫੌਜਾਂ ਸਨ, ਖੂਹ ਦੇ ਵਿੱਚੋਂ ਪਾਣੀ ਕੱਢਣਾ ਬੜਾ ਔਖਾ ਹੋ ਜਾਂਦਾ ਹੈ। ਔਰ ਇੰਨੀਆਂ ਫੌਜਾਂ ਨੂੰ ਪਾਣੀ ਪਿਆਇਆ ਨਹੀਂ ਜਾ ਸਕਦਾ, ਕਿੰਨਾ ਕੁ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਵੇਗਾ। ਕਹਿੰਦੇ ਇਸ ਤਰ੍ਹਾਂ ਬਹੁਤ ਹੀ ਫੌਜਾਂ ਜਿਹੜੀਆਂ ਸਨ ਉਹ ਪਾਣੀ ਕਰਕੇ ਪਿਆਸੀਆਂ ਸਨ।
1: ਤੇਰੀ ਤੇਰੀ ਹੋਏ ਆਈ ਤੋ।
0: ਕਹਿੰਦੇ ਇਸ ਤਰ੍ਹਾਂ ਸਾਰੀਆਂ ਹੀ ਜਿਹੜੀਆਂ ਨੇ ਫੌਜਾਂ ਪਿਆਸੀਆਂ ਨੇ।
1: ਪਰ ਗਯੋ ਪਰਕ ਬਹੀਰਾ।
0: ਕਹਿੰਦੇ ਬਹੀਰ ਜਿਹੜੀ ਇਸ ਤਰ੍ਹਾਂ ਭਾਵ ਸਹਿਜ ਵਿੱਚ ਆਈ ਹੋਈ ਜਲ ਛਕਣ ਵਾਸਤੇ।
1: ਚੁਪਈ ਸ਼ਾਹੂ ਤੋ ਕਚ ਧੂਪ ਸੰਤਾਇਓ।
0: ਕਹਿੰਦੇ ਹੈ ਤੇ ਫਰਵਰੀ ਦੇ ਦਿਹਾੜੇ ਚੱਲਦੇ ਸਨ, ਕਿਉਂਕਿ ਉਦੋਂ ਠੰਡ ਵੀ ਹੁੰਦੀ ਹੈ, ਪਰ ਫਰਵਰੀ ਵਿੱਚ ਗਰਮੀ ਹੋਣ ਲੱਗ ਪੈਂਦੀ ਹੈ, ਰੁੱਤ ਬਦਲ ਜਾਂਦੀ ਹੈ। ਜਿਸ ਵੇਲੇ 12:30 ਇੱਕ ਡੇਢ ਦਾ ਟਾਈਮ ਹੋਵੇ ਨਾ, ਉਸ ਵੇਲੇ ਸੰਘਣੀ ਧੁੱਪ ਲੱਗਦੀ, ਜਦੋਂ ਸੂਰਜ ਦੀ ਟਿੱਕੀ ਹੁੰਦੀ ਹੈ ਤੇ ਗਰਮੀ ਵਾਲਾ ਮੌਸਮ ਬਣ ਜਾਂਦਾ ਹੈ। ਕਹਿੰਦੇ ਰੱਬ ਦਾ ਭਾਣਾ ਐਸਾ ਵਰਤਿਆ, ਸੂਰਜ ਨੇ ਆਪਣੀ ਪੂਰੀ ਤਪਸ਼ ਜਿਹੜੀ ਸੀ ਉਹ ਛੱਡਣੀ ਸ਼ੁਰੂ ਕਰ ਦਿੱਤੀ ਹੈ, ਤਾਂ ਜਿਹੜੀਆਂ ਅਬਦਾਲੀ ਦੀਆਂ ਫੌਜਾਂ ਨੇ ਉਹ ਧੁੱਪ ਕਰਕੇ ਬੜੀਆਂ ਦੁਖੀ ਹੋਈਆਂ। ਇੱਕ ਪਿਆਸੀਆਂ ਨੇ, ਇੱਕ ਉੱਤਰੋਂ ਧੁੱਪ ਪੈ ਰਹੀ ਹੈ। ਤੁਸੀਂ ਸੁਭਾਵਕ ਦੇਖੋ, ਕੋਈ ਘੋੜੇ 'ਤੇ ਚੜਿਆ ਹੋਵੇ ਔਰ ਜੰਗ ਯੁੱਧ ਕਰਦਾ ਹੋਵੇ, ਨਾ ਵੀ ਕਰਦਾ ਹੋਵੇ, ਘੋੜਾ ਉੱਦਾਂ ਹੀ ਦੌੜਾਉਂਦਾ ਹੋਵੇ ਤਾਂ ਪਸੀਨਾ ਆ ਜਾਂਦਾ ਹੈ, ਪਿਆਸ ਲੱਗਦੀ ਹੈ। ਔਰ ਇੰਨਾ ਲੰਮਾ ਸਮਾਂ ਤੈਅ ਕਰਕੇ ਆਈਆਂ ਨੇ, ਔਰ ਗੁਰੂ ਕੇ ਖਾਲਸੇ ਨੂੰ ਤਾਂ ਕੁਝ ਫਰਕ ਨਹੀਂ ਸੀ ਪੈਂਦਾ, ਉਹ ਤੇ ਰਹਿੰਦੇ ਵੀ ਗਰਮੀ ਦੇ ਵਿੱਚ ਸੀ ਤੇ ਸਰਦੀ ਵਿੱਚ ਵੀ, ਸਰਦੀ ਵੀ ਸਾਰੀ ਆਪਣੇ ਉੱਤੇ ਹੀ ਬਤੀਤ ਕਰਨੀ, ਮੀਂਹ ਆਦਿਕ ਵੀ ਆਪਣੇ ਉੱਤੇ ਹੀ ਝੱਲਣਾ ਤੇ ਧੁੱਪ ਵੀ ਉੱਤੇ ਹੀ ਝੱਲਣੀ। ਭਲਾ ਗੁਰੂ ਕੇ ਖਾਲਸੇ ਨੂੰ ਇਹ ਫਰਵਰੀ ਦੀ ਧੁੱਪ ਬਹੁਤੀ ਕੋਈ ਸੰਤਾ ਨਹੀਂ ਸੀ ਸਕਦੀ, ਔਰ ਅਬਦਾਲੀ ਦੀਆਂ ਫੌਜਾਂ ਨੂੰ ਇਹ ਧੁੱਪ ਜਿਹੜੀ ਹੈ ਬਹੁਤ ਦੁਖੀ ਕਰਨ ਲੱਗੀ ਹੈ। ਖਾਲਸੇ ਤਾਂ ਏਦਾਂ ਹੋ ਜਾਂਦਾ ਸੀ ਜੀ, ਧੁੱਪੇ ਸਵਾਇਆ ਦੁੱਗਣਾ ਤੇ ਚੌਗਣਾ ਹੋ ਜਾਂਦਾ ਸੀ ਗੁਰੂ ਕੇ ਖਾਲਸੇ ਨੂੰ, ਤੇ ਧੁੱਪ ਸਰਦੀ ਨਾਲ ਕੋਈ ਫਰਕ ਹੀ ਨਹੀਂ ਸੀ ਪੈਂਦਾ।
1: ਜਹਾਨ ਖਾਨ ਉੱਠ ਲਾਗਿਓ ਗੈਲਾ।
0: ਜੋ ਜਹਾਨ ਖਾਨ ਹੈ ਬਹੁਤ ਵੱਡਾ ਜਰਨੈਲ ਸੀ, ਬੜਾ ਦਲੇਰ ਸੀ ਇਹ ਵੀ, ਬਾਬਾ ਦੀਪ ਸਿੰਘ ਜੀ ਦੇ ਨਾਲ ਇਹਦਾ ਜੰਗ ਯੁੱਧ ਹੋਇਆ ਹੈ। ਕਹਿੰਦੇ ਜਹਾਨ ਖਾਨ ਜਿਹੜਾ ਹੈ ਨਾ ਅਬਦਾਲੀ ਦਾ ਪ੍ਰੇਰਿਆ ਹੋਇਆ, ਬਹੀਰ ਦਾ ਜਦੋਂ ਪਿੱਛਾ ਕਰਦਾ ਕਰਦਾ ਬਹੀਰ ਦੇ ਪਿੱਛੇ ਗੈਲ ਕੇ ਪਿੱਛੇ ਲੱਗਾ ਹੋਇਆ ਆ ਰਿਹਾ ਸੀ, ਤਾਂ
1: ਸੋ ਸਿੰਘਨ ਕਰ ਦਿਨੋ ਕੈਲ।
0: ਕਹਿੰਦੇ ਗੁਰੂ ਕੇ ਖਾਲਸੇ ਨੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜੀ ਨੇ ਉਸ ਵੇਲੇ ਆਪਣੇ ਬਾਹੂਬਲ ਦੇ ਜ਼ੋਰ ਨਾਲ ਕਹਿੰਦੇ ਜਹਾਨ ਖਾਨ ਨੂੰ ਸ਼ਸਤਰ ਦੇ ਵਾਰ ਦੇ ਨਾਲ

0: ਦੋਨਾਂ ਤਰਫਾਂ ਤੋਂ ਗਹਿਲਾ ਨਗਰ ਵਿੱਚ ਵੀ ਭਾਰੀ ਜੰਗ ਹੋਇਆ ਸੀ।
1: ਬਹੀਏ ਬਚੋ ਸੋ ਲੀਨੋ ਸਾਂਬਾ।
0: ਭਾਈ ਸਾਹਿਬ, ਭਾਈ ਰਤਨ ਸਿੰਘ ਜੀ ਲਿਖਦੇ ਨੇ ਜਿਹੜੀ ਬਹੀ ਰਾਏਕੋਟ ਤੋਂ ਲੈ ਕੇ ਇੱਥੋਂ ਤੱਕ ਬਚੀ ਹੈ ਉਹਨੂੰ ਗੁਰੂ ਕੇ ਖਾਲਸੇ ਨੇ ਸਾਂਭਣਾ ਕੀਤਾ। ਸਾਂਭਣ ਤੋਂ ਭਾਵ ਕੀ ਹੈ, ਉਹਦੀ ਦੇਖਭਾਲ ਕਰ ਰਹੇ ਨੇ। ਕੋਈ ਵੀ ਹੈ, ਦੇਖਭਾਲ ਕਰਨੀ ਪੈਂਦੀ ਹੈ। ਕੋਈ ਜ਼ਖਮੀ ਹੋਏ ਨੇ, ਕਈਆਂ 'ਤੇ ਫੱਟ ਵੱਜੇ ਨੇ, ਉਸ ਵੇਲੇ ਗੁਰੂ ਖਾਲਸਾ ਜੀ ਬਹੀਰ ਨੂੰ ਸਾਂਭਣਾ ਕੀਤਾ, ਭਾਵ ਕਿ ਉਹਨਾਂ ਦੀ ਦੇਖਭਾਲ ਪਹਿਲੀ

0: ਵਾਹ ਕਹਿੰਦੇ ਕਿਵੇਂ ਦੇਖਭਾਲ ਕੀਤੀ ਹੈ, ਕਿਵੇਂ ਸਾਂਭਿਆ ਬਹੀਰ ਨੂੰ। ਕੁੱਕੜੀ ਤੁਸੀਂ ਦੇਖਦੇ ਹੋ ਇੱਥੇ ਤੇ ਉਹ ਨਹੀਂ ਹੈ, ਪੰਜਾਬ ਵਿੱਚ ਕੁੱਕੜੀਆਂ ਹੋਈਆਂ ਕਰਦੀਆਂ ਨੇ। ਔਰ ਜਿਸ ਵੇਲੇ ਕੁੱਕੜੀ ਆਪਣੇ ਬੱਚੇ ਆਂਡਿਆਂ ਤੋਂ ਬਾਹਰ ਆਉਂਦੇ ਨਾ, ਉਹਨਾਂ ਨੂੰ ਆਪਣੇ ਖੰਭਾਂ ਥੱਲੇ ਛੁਪਾਉਂਦੀ ਹੈ। ਕਈ ਵਾਰੀ ਉੜਦੀਆਂ ਹੋਈਆਂ ਇੱਲਾਂ ਜਿਹੜੀਆਂ ਹੁੰਦੀਆਂ ਨੇ, ਛੋਟੇ ਛੋਟੇ ਚੂਚੇ ਹੁੰਦੇ ਨੇ, ਉਹਨਾਂ ਚੂਚਿਆਂ ਨੂੰ ਇੱਲ ਇੱਕਦਮ ਥੱਲੇ ਚੁੜਕੀ ਮਾਰ ਕੇ ਆਪਣੇ ਪਹੁੰਚਿਆਂ ਦੇ ਵਿੱਚ ਚੱਕ ਕੇ ਲੈ ਜਾਂਦੇ ਨੇ। ਪਰ ਜਿਹੜੀ ਕੁੱਕੜੀ ਹੈ ਉਹ ਆਪਣੇ ਖੰਭਾਂ ਥੱਲੇ ਆਪਣੇ ਬੱਚਿਆਂ ਨੂੰ ਚੂਚਿਆਂ ਨੂੰ ਬਚਾਉਂਦੀ ਹੈ, ਸਾਂਭ ਕੇ ਰੱਖਦੀ ਹੈ। ਤੇਵੇਂ ਜਿਹੜੀ ਬਹੀਰ ਹੈ ਗੁਰੂ ਕਾ ਖਾਲਸਾ, ਇੱਕ ਦ੍ਰਿਸ਼ਟਾਂਤ ਦਿੱਤਾ ਸਰਦਾਰ ਰਤਨ ਸਿੰਘ ਭੰਗੂ ਜੀ ਨੇ, ਤੇਵੇਂ ਗੁਰੂ ਕੇ ਖਾਲਸਾ ਬਹੀਰ ਉਹਨਾਂ ਦੀ ਬੱਚਿਆਂ ਵਰਗੀ ਹੈ। ਉਹਨੂੰ ਆਪਣੇ ਸ਼ਸਤਰਾਂ ਦੇ ਖੰਭਾਂ ਨਾਲ, ਆਪਣੇ ਸਰੀਰ ਰੂਪੀ ਖੰਭਾਂ ਦੇ ਨਾਲ ਸਾਂਭ ਸਾਂਭ ਕੇ ਬਚਾਉਣ ਦਾ ਯਤਨ ਕਰਦੀ ਹੈ ਵੀ ਅਬਦਾਲੀ ਤੋਂ ਬਚਾਇਆ ਜਾ ਸਕੇ।
1: ਫਿਲਾਏ ਪੰਖ ਦੋਏ ਤਰਫ ਰਖਾਵੇ,
0: ਕਹਿੰਦੇ ਜਿਵੇਂ ਉਹ ਦੋਨੋਂ ਖੰਭ ਖਿਲਾਰ ਕੇ ਉਹਨਾਂ ਨੂੰ ਬਚਾਉਂਦੀ ਹੈ ਨਾ, ਤੇਵੇਂ ਗੁਰੂ ਕਾ ਖਾਲਸਾ ਆਪਣੇ ਸ਼ਸਤਰਾਂ ਰੂਪੀ ਖੰਭ ਖਿਲਾਰ ਕੇ ਕਹਿੰਦੇ ਬਹੀਰ ਨੂੰ ਬਚਾਉਣ ਦਾ ਯਤਨ ਕੀਤਾ। ਦੇਖੋ ਸਰਦਾਰ ਰਤਨ ਸਿੰਘ ਭੰਗੂ ਜੀ ਨੇ ਕਿੱਡਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ।

0: ਇਸ ਤਰ੍ਹਾਂ ਗੁਰੂ ਖਾਲਸੇ ਨੇ ਸਾਰੀ ਬਹੀਰ ਨੂੰ ਛੁਪਾਇਆ, ਲੁਕਾਇਆ, ਬਚਾਇਆ ਜਿਵੇਂ ਕਿਵੇਂ ਸੀ, ਵੀ ਸਾਡੀਆਂ ਬੀਬੀਆਂ ਮਾਈਆਂ ਬਜ਼ੁਰਗ ਬੱਚੇ ਬਚ ਜਾਵਣ।
1: ਜੋ ਬਚ ਰਹੋ ਸੋ ਆਗੇ ਲਗਾਇਓ।
0: ਕੁਝ ਤਾਂ ਬਹੁਤੇ ਸ਼ਹੀਦ ਵੀ ਹੋ ਗਏ ਨੇ, ਪਰ ਜਿਹੜੇ ਕੁਝ ਬਚੇ ਸਨ ਉਹਨਾਂ ਨੂੰ ਆਪਣੇ ਅੱਗੇ ਲਾਉਣਾ ਕੀਤਾ, ਵੀ ਤੁਸੀਂ ਸਾਡੇ ਅੱਗੇ ਹੋ ਕੇ ਤੁਰੋ, ਅਸੀਂ ਪਿੱਛੇ ਬਿਲਕੁਲ ਅਬਦਾਲੀ

0: ਇਸ ਨਗਰ ਵਿੱਚ ਬਾਹਮਣੀ ਪਿੰਡ ਵਿੱਚ ਕੁਤਬੋ ਬਾਹਮਣੀ ਪਿੰਡ ਦੇ ਵਿੱਚ ਲੋਕਣ ਦਾ ਛੋਪਣ ਦਾ ਯਤਨ ਕੀਤਾ ਸੀ।
1: ਦੇਖ ਸੋ ਵਸਤੇ ਗ੍ਰਾਮ
0: ਕਹਿੰਦੇ ਜਿਹੜੇ ਨਗਰ ਵਿੱਚ ਲੋਕ ਵਸਦੇ ਸਨ ਉਹਨਾਂ ਦੇ ਘਰਾਂ ਵਿੱਚ ਲੁਕਣ ਦਾ ਯਤਨ ਕਰਨਾ ਕੀਤਾ ਸੀ ਪਿਆਰਿਓ।
1: ਛੁਪਈ ਰਈਅਤ ਹੁਦੀ ਪਠਾਨ ਕੇਰੀ,
0: ਪਰ ਇਹ ਜਿਹੜਾ ਨਗਰ ਸੀ ਨਾ ਸਾਰਾ ਪਠਾਣਾ ਦੀ ਰਈਅਤ ਸੀ, ਪ੍ਰਜਾ ਸੀ। ਇਸ ਨਗਰ ਵਿੱਚ ਸਾਰੇ ਜਿਆਦੇ ਮਲੇਰ ਕੋਟਲੀਆਂ ਦੇ ਪਠਾਣ ਜਿਹੜੇ ਸਨ ਉਹ ਹੀ ਵਸਦੇ ਸਨ।
1: ਲੀਏ ਮਲੇਰੀਅਨ ਤੈ ਵੈ ਘੇਰੀ,
0: ਕਹਿੰਦੇ ਉਸ ਨਗਰ ਵਿੱਚ ਵੀ ਮਲੇਰ ਕੋਟਲੀਆਂ ਦੇ ਪਠਾਣਾ ਨੇ ਨਗਰ ਵਿੱਚ ਸਾਰੀ ਬਹੀਰ ਨੂੰ ਫਿਰ ਘੇਰਨ ਦਾ

0: ਤੁਹਾਡੇ ਪਿੰਡ ਵਿੱਚ ਸਾਡੇ ਵੱਲੋਂ ਤੁਹਾਨੂੰ ਖੁੱਲ੍ਹੀ ਖੁੱਲ੍ਹ ਹੈ, ਇਹਨਾਂ ਨੂੰ ਮਾਰ ਵੀ ਦਿਓ, ਲੁੱਟ ਵੀ ਲਾਓ, ਲੁੱਟ ਵੀ ਲਾਓ ਅਤੇ ਮਾਰ ਵੀ ਦੇਣਾ ਕਰੋ। ਇਸ ਤਰ੍ਹਾਂ ਇਸ ਨਗਰ ਦੇ ਲੋਕਾਂ ਨੂੰ, ਰਈਅਤ ਪ੍ਰਜਾ ਨੂੰ ਕਹਿਣਾ ਕੀਤਾ ਸੀ ਪਿਆਰਿਓ।
1: ਬਜਾਏ ਟੋਲ ਫਿਰ ਬਾਹਰ ਧਏ,
0: ਕਹਿੰਦੇ ਇਸ ਤਰ੍ਹਾਂ ਡੱਗੇ ਤੇ ਡੰਮ ਡੰਮ ਦੀਆਂ ਚੋਟਾਂ ਢੋਲ ਖੜਕਾ ਕਰਕੇ ਇਸ ਤਰ੍ਹਾਂ ਸਾਰੇ ਨਗਰ

0: ਸਤਿਕਾਰ ਯੋਗ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖਦੇ ਨੇ, ਜਿਸ ਵੇਲੇ ਏਦਾਂ ਢੋਲ ਤੇ ਡੱਗੇ ਦੇ ਜ਼ੋਰ ਦੇ ਨਾਲ ਆਵਾਜ਼ ਦਿੱਤੀ ਵੀ ਲੁੱਟ ਲਓ ਮਾਰ ਲਓ, ਨਗਰ ਦੇ ਲੋਕ ਜਿਹੜੇ ਸਨ ਇੱਕਦਮ ਬਹੀਰ ਤੇ ਪੈ ਗਏ ਨੇ, ਕੋਈ ਲੁੱਟਣ ਵਾਲੇ ਕੋਈ ਮਾਰਨ ਵਾਲੇ। ਕਿੰਨੀ ਔਖੀ ਘੜੀ ਹੈ, ਕਿੰਨੀ ਕੈਸੀ ਬਿਪਤਾ ਹੈ, ਰੱਬ ਇਹੋ ਜਿਹੀ ਬਿਪਤਾ ਕਿਸੇ ਤੇ ਨਾ ਲਿਆਵੇ। ਕਹਿੰਦੇ ਉਸ ਵੇਲੇ ਸਾਰੀ ਬਹੀਰ ਵਿੱਚ ਫਿਰ ਹਾਹਾਕਾਰ ਮੱਚ ਜਾਵਣਾ ਕੀਤਾ ਹੈ।
1: ਸੋ ਚੜ ਸਿੰਘ ਨੇ ਸੁਣੀ ਪੁਕਾਰ,
0: ਫਿਰ ਜਿਸ ਵੇਲੇ ਸਤਿਕਾਰਯੋਗ ਸਰਦਾਰ ਚੜ੍ਹਤ ਸਿੰਘ ਜੀ ਨੇ ਉਸ ਬਹੀਰ ਦੇ ਹਾਹਾਕਾਰ ਉੱਚੀ ਆਵਾਜ਼ ਸੁਣੀ, ਬਹੀਰ ਤੇ ਫਿਰ ਹੱਲਾ ਹੋ ਚੁੱਕਾ ਹੈ। ਜਿਸ ਵੇਲੇ ਹਾਹਾਕਾਰ ਦੀਆਂ ਆਵਾਜ਼ਾਂ ਸਤਿਕਾਰਯੋਗ ਸਰਦਾਰ ਚੜ੍ਹਤ ਸਿੰਘ ਜੀ ਦੇ ਕੰਨਾਂ ਵਿੱਚ ਖਾਲਸਾ ਜੀ ਪੈਣੀਆਂ ਕੀਤੀਆਂ ਤਾਂ
1: ਕਰੀ ਦੌੜ ਪਰ ਪਿੰਡਨ ਵਾ।
0: ਉਸ ਵੇਲੇ ਸਤਿਕਾਰਯੋਗ ਸਰਦਾਰ ਚੜ੍ਹਤ ਸਿੰਘ ਜੀ ਕਿੱਡੇ ਵੱਡੇ ਦਲੇਰ ਨੇ, ਕਿੰਨੀ ਦਲੇਰੀ ਨਾਲ ਲੜਦੇ ਆਏ ਨੇ, ਕਿੰਨੇ ਜ਼ਖਮ ਹੋਏ ਨੇ, ਪਰ ਪਿਛਾਂ ਕਿੱਥੇ ਹਟਦੇ ਨੇ। ਜਦੋਂ ਬਹੀਰ ਦੀ ਪੁਕਾਰ ਸੁਣੀ ਹੈ ਤਾਂ ਸਰਦਾਰ ਚੜ੍ਹਤ ਸਿੰਘ ਜੀ ਬੜੀ ਤੇਜ਼ੀ ਨਾਲ ਘੋੜਾ ਦੜਾ ਕੇ ਪਿੰਡ ਵੱਲ ਨੂੰ ਆਉਣਾ ਕੀਤਾ ਸੀ।
1: ਬਾਹਰ ਰੰਗੜ ਵਿੱਚ ਖੱਡੇ
0: ਤਲਵਾਰ, ਕਹਿੰਦੇ ਸਾਰੇ ਦਾ ਸਾਰਾ ਪਿੰਡ ਜਿਹੜਾ ਰੰਗੜਾਂ ਦਾ ਸੀ, ਸ਼ੁਰੂ ਤੋਂ ਹੀ ਗੁਰੂ ਖਾਲਸਾ ਜੀ ਜਿਹੜੇ ਰੰਗੜ ਤੇ ਗੁੱਜਰ ਨੇ ਇਹ ਖਾਲਸੇ ਦੇ ਵੈਰੀ ਰਹੇ ਨੇ। ਜੇ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਪਾਵਨ ਸਮਾਂ ਤੱਕੀਏ, ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗਰੀਬ ਨਿਵਾਸ ਚੋਜੀ ਪ੍ਰੀਤਮ ਪਿਆਰੇ ਜੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੁਭਾਏ ਮਾਨ ਸਨ, ਉਸ ਵੇਲੇ ਵੀ ਰੰਗਣਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਜੰਗ ਜੁੱਧ ਹੋਏ ਸੀ। ਰੰਗਣਾ ਨੇ ਇੱਕ ਵਾਰ ਜਿਹੜੇ ਦਰਸ਼ਨ ਕਰਨ ਵਾਸਤੇ ਪਿਆਰੇ ਗੁਰਸਿੱਖ ਆ ਰਹੇ ਸੀ, ਉਹਨਾਂ ਦੀ ਬੱਚੀ ਨੂੰ ਖੋਣਾ ਕੀਤਾ ਸੀ। ਸਤਿਕਾਰਯੋਗ ਬਾਬਾ ਅਜੀਤ ਸਿੰਘ ਜੀ ਰੰਗਣਾ ਨੂੰ ਸੋਧਾ ਲਾ ਕੇ ਉਸ ਬੱਚੀ ਨੂੰ ਲੈ ਕੇ ਆਏ ਸਨ। ਇਹ ਸਾਰਾ ਨਗਰ ਜਿਹੜਾ ਰੰਗੜਾ ਦਾ ਸੀ, ਔਰ ਰੰਗੜ ਸ਼ੁਰੂ ਤੋਂ ਹੀ ਖਾਲਸੇ ਨਾਲ ਵੈਰ ਵਿਰੋਧ ਕਰਦੇ ਆਏ ਨੇ। ਉਸ ਵੇਲੇ ਸਰਦਾਰ ਚੜ੍ਹਤ ਸਿੰਘ ਜੀ ਨੇ ਇਹਨਾਂ ਰੰਗੜਾਂ ਨੂੰ ਸੋਧਾ ਲਾਵਣਾ ਕੀਤਾ ਹੈ।
1: ਮਰਤ ਸਿੰਘ ਤਿੰਨ ਲੈ ਵਿਚਾਰ,
0: ਜਿਹੜੇ ਬਹੀਰ ਦੇ ਸਿੰਘ ਸਿੰਘਣੀਆਂ ਸ਼ਹੀਦ ਹੋ ਰਹੇ ਸਨ। ਸਤਿਕਾਰਯੋਗ ਸਰਦਾਰ ਚੜ੍ਹਤ ਸਿੰਘ ਜੀ ਸ਼ੇਰ ਵਰਗੇ ਸਨ, ਸ਼ੇਰ ਵਰਗੇ ਜਿੱਧਰ ਪੈਂਦੇ ਸੀ ਬਸ ਉੱਧਰ ਧੱਕ ਪਾ ਦਿੰਦੇ ਸਨ। ਤਾਂ ਹੀ ਤਾਂ ਸ਼ੇਰੇ ਪੰਜਾਬ ਕਹਿੰਦੇ ਸੀ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਹਾਂ, ਆਪਣੇ ਪਿਤਾ ਮਹਾਂ ਸਿੰਘ ਜੀ ਦਾ ਨਾਮ ਘੱਟ ਲਿਆ ਕਰਦੇ ਸੀ। ਕਹਿੰਦੇ ਉਸ ਵੇਲੇ ਸਰਦਾਰ ਚੜ੍ਹਤ ਸਿੰਘ ਜੀ ਨੇ ਸਿੰਘ ਸਿੰਘਣੀਆਂ ਬੱਚਿਆਂ ਨੂੰ ਇਹਨਾਂ ਰੰਗਣਾ ਗੁੱਜਰਾਂ ਤੋਂ ਬਚਾਵਣਾ ਕੀਤਾ।
1: ਮਾਰੇ ਰੰਗੜ ਖੂਬ ਬਣਾਏ,
0: ਭਾਈ ਸਾਹਿਬ ਜੀ ਕਹਿੰਦੇ ਖੂਬ ਬਣਾਏ ਮਾਰੇ ਰੰਗੜ। ਸਰਦਾਰ ਚੜ੍ਹਤ ਸਿੰਘ ਜੀ ਨੇ ਪੂਰੇ ਬਲ ਦੇ ਨਾਲ ਬਾਹੂ ਬਲ ਦੇ ਨਾਲ ਬਣਾ ਬਣਾ ਕੇ ਭਾਵ ਚੰਗੀ ਤਰ੍ਹਾਂ ਸੋਧੇ ਲਾਏ ਰੰਗੜਾਂ ਨੂੰ ਅਤੇ ਗੁਰੂ ਖਾਲਸੇ ਨੂੰ ਬਚਾਉਣਾ ਕੀਤਾ। ਮਾਰੇ ਬਹੁ ਬਣਾਏ ਬਣਾ ਕੇ ਚੰਗੀ ਤਰ੍ਹਾਂ ਐ ਦਲੇਰੀ ਦੇ ਨਾਲ ਸਰਦਾਰ ਚੜ੍ਹਤ ਸਿੰਘ ਜੀ ਨੇ ਸੋਧਨਾ ਕੀਤਾ ਸੀ।

0: ਦੇ ਗੁਰਸਿੱਖ ਬਚੇ ਹੋਏ ਸਨ, ਇਸ ਤਰ੍ਹਾਂ ਜਾਂ ਪਿੰਡ ਤੋਂ ਬਾਹਰ ਲੈ ਆਉਣਾ ਕੀਤਾ।
1: ਮਾਰ ਕੋਲ ਤਿਸ ਸੀਸ ਕਟਾਇਓ,
0: ਕਹਿੰਦੇ ਜਿਹੜੇ ਇਸ ਤਰ੍ਹਾਂ ਬਾਹਰ ਸਨ ਕੁਝ ਬਹੀਰ ਵਾਲੇ ਉਹਨਾਂ ਨੂੰ ਵੀ ਸ਼ਹੀਦ ਕੀਤਾ, ਕੁਝ ਜਿਹੜੇ ਰੰਗੜ ਬਾਹਰ ਆਏ ਨੇ ਫਿਰ ਸਰਦਾਰ ਚੜ੍ਹਤ ਸਿੰਘ ਜੀ ਨੇ ਉਹਨਾਂ ਨੂੰ ਵੀ ਸੋਧੇ ਲਾਏ ਸਨ।
1: ਉਹਨੇ ਮਾਰ ਮੁੜ ਦਲਮੇ
0: ਰਾ, ਕਹਿੰਦੇ ਇਸ ਤਰ੍ਹਾਂ ਰੰਗੜਾਂ ਨੂੰ ਮਾਰ ਕੇ ਸਰਦਾਰ ਚੜ੍ਹਤ ਸਿੰਘ ਜੀ ਫਿਰ ਆਪਣੇ ਖਾਲਸੇ ਫੌਜ ਨਾਲ ਬਹੀਰ ਨੂੰ ਨਾਲ ਲੈ ਕੇ ਸਰਦਾਰ ਚੜ੍ਹਤ ਸਿੰਘ ਜੀ ਨੇ ਰਲ ਜਾਵਣਾ ਕੀਤਾ ਸੀ।
1: ਕਰਨ ਲਗੋ ਪਰ ਗਿਲਜਨ ਲਾ,
0: ਸਰਦਾਰ ਚੜ੍ਹਤ ਸਿੰਘ ਜੀ ਟਲਦੇ ਨਹੀਂ ਹੈ, ਵੀਰ ਬਹਾਦਰ ਨੇ ਬਾਹਰ ਬਾਹਰ ਜਾ ਕੇ ਅਬਦਾਲੀ ਦੀਆਂ ਫੌਜਾਂ ਪਠਾਨਾਂ ਨਾਲ ਲੋਹਾ ਲੈਂਦੇ ਨੇ। ਜਦੋਂ ਇੱਕ ਜਗ੍ਹਾ ਤੇ ਆਪਣੇ ਪੈਰਾਂ ਨੂੰ ਠਰਮ ਕਰਕੇ ਰੁਕ ਕਰਕੇ ਠਰਮੇ ਦੇ ਨਾਲ ਸਰਦਾਰ ਚੜ੍ਹਤ ਸਿੰਘ ਜੀ ਜੰਗ ਸ਼ੁਰੂ ਕਰ ਲਿਆ। ਜਦੋਂ ਕੁਝ ਸਮਾਂ ਇਸ ਤਰ੍ਹਾਂ ਜੰਗ ਯੁੱਧ ਕਰਦਿਆਂ

0: ਉਹਨਾਂ ਨੇ ਸਰਦਾਰ ਚੜ੍ਹਤ ਸਿੰਘ ਜੀ ਨੂੰ ਇਉਂ ਬੇਨਤੀ ਕੀਤੀ, ਸਰਦਾਰ ਚੜ੍ਹਤ ਸਿੰਘ ਜੀ ਇੱਥੇ ਠਹਿਰੋ ਨਾ, ਆਪਣਾ ਠਹਿਰਨ ਦਾ ਕੰਮ ਨਹੀਂ ਹੈ। ਸਿਆਣਨ ਨੇ ਜੋ ਲੀਓ ਹਟਾਏ, ਸਿਆਣੇ ਪੁਰਸ਼ਾਂ ਨੇ, ਸਿਆਣੇ ਸਿੰਘਾਂ ਨੇ ਸਰਦਾਰ ਚੜ੍ਹਤ ਸਿੰਘ ਜੀ ਨੂੰ ਰੋਕਣਾ ਕੀਤਾ। ਸਰਦਾਰ ਚੜ੍ਹਤ ਸਿੰਘ ਖਾਲਸਾ ਜੀ, ਇੱਥੇ ਆਪਾਂ ਜੰਗ ਯੁੱਧ ਨਾ ਕਰਨਾ ਕਰੀਏ।
1: ਇਹਾਂ ਲੜਨ ਮੁੜ ਨਾ ਭਲਾਏ,
0: ਭਾਵ ਕਿ ਇੱਥੇ ਜੰਗ ਯੁੱਧ ਕਰਨ ਵਿੱਚ ਆਪਣੀ ਭਲਾਈ ਨਹੀਂ ਹੈ। ਆਪਾਂ ਜਿਵੇਂ ਕਿਵੇਂ ਬਹੀਰ ਨੂੰ ਬਚਾਉਣਾ ਹੈ, ਤੁਸੀਂ ਇੱਕ ਜਗ੍ਹਾ ਤੇ ਆਪਣੇ ਪੈਰ ਜਮਾ ਕੇ ਇਹਨਾਂ ਪਠਾਣਾਂ ਦੇ ਨਾਲ ਗਲਿਜ਼ਿਆਂ ਨਾਲ ਲੋਹਾ ਲੈ ਰਹੇ ਹੋ। ਸਰਦਾਰ ਚੜ੍ਹਤ ਸਿੰਘ ਜੀ, ਇੱਥੋਂ ਥੋੜਾ ਆਗਾਹ

ਕਾਰਨ ਲੰਮਾ ਸਫ਼ਰ ਕਰਕੇ ਚੱਲੇ ਸਨ ਤੁਹਾਨੂੰ ਯਾਦ ਹੋਵੇਗਾ। ਆਪਾਂ ਪਿਛਲੇ ਅਧਿਆਇ ਅੰਦਰ ਵਿਚਾਰ ਕੇ ਆਏ ਹਾਂ, ਜਦੋਂ ਜੈਨ ਖਾਂ ਤੇ ਮਲੇਰਕੋਟਲੇ ਵਾਲਿਆਂ ਨੇ ਖਬਰ ਭੇਜੀ ਸੀ ਨਾ ਲਾਹੌਰ ਵਿਖੇ ਅਬਦਾਲੀ ਨੂੰ ਵੀ ਜਿਹੜੇ ਖਾਲਸੇ ਨੇ ਪੂਰੀ ਬਹੀਰ ਅਤੇ ਮੁਖੀ ਮੁਖੀ ਬੰਦੇ ਨੇ ਉਹ ਸਾਰੇ ਦੇ ਸਾਰੇ ਸਾਡੇ ਕਾਬੂ ਆ ਗਏ ਨੇ, ਆਪਾਂ ਇਉਂ ਕਰਾਂਗੇ ਅਸੀਂ ਰੋਕ ਕੇ ਰੱਖਾਂਗੇ ਤੇ ਤੁਸੀਂ ਪਿੱਛੋਂ ਹੱਲਾ ਬੋਲ ਦਿਓ। ਇੱਕ ਹਲਕਾਰਾ ਜਿਹੜਾ ਤੁਹਾਡੀ ਯਾਦ ਅੰਦਰੋਂ ਮੈਂ ਬੋਲ ਲਿਆ ਰਿਹਾ ਹੈ, ਤੁਹਾਨੂੰ ਯਾਦ ਸਾਰਾ ਆ ਜਾਵੇ ਵੀ ਕਿੰਨਾ ਪਿੰਡਾਂ ਤੈਅ ਕਰਕੇ ਫੌਜਾਂ ਆਈਆਂ ਸਨ ਵੀ ਇੱਧਰੋਂ ਅਸੀਂ ਰੋਕ ਕੇ ਰੱਖਾਂਗੇ। ਜੈਨ ਖਾਂ ਨੇ ਤੇ ਮਲੇਰਕੋਟਲੇ ਵਾਲਿਆਂ ਨੇ ਆਖਿਆ ਸੀ, ਲਕਸ਼ਮੀ ਨਾਰਾਇਣ ਆਦਿਕ ਨੇ। ਜਦੋਂ ਅਬਦਾਲੀ ਨੇ ਹਲਕਾਰੇ ਤੋਂ ਬੋਲ ਸੁਣੇ ਸਨ ਉਸ ਵੇਲੇ ਕਹਿਣਾ ਕੀਤਾ ਸੀ ਤੁਸੀਂ ਰੋਕ ਕੇ ਰੱਖੋ, ਮੈਂ ਬਹੁਤੀ ਦੇਰ ਨਹੀਂ ਕਰਾਂਗਾ, ਬਸ ਕੱਲ੍ਹ ਜਾਂ ਪਰਸੋਂ ਸਵੇਰ ਤੱਕ ਫੌਜਾਂ ਲੈ ਕੇ ਤਾਂ ਪਹੁੰਚਾਂਗਾ। ਲਾਹੌਰ ਤੋਂ ਅਬਦਾਲੀ ਦੀਆਂ ਫੌਜਾਂ ਚੱਲੀਆਂ ਸਨ, ਤੁਹਾਨੂੰ ਯਾਦ ਹੋਵੇਗਾ, ਲਾਹੌਰ ਤੋਂ ਸਫ਼ਰ ਤੈਅ ਕਰਕੇ ਗੁਰੂ ਕਾ ਜੰਡਿਆਲਾ ਇੱਥੇ ਆ ਕੇ ਅਬਦਾਲੀ ਦੀਆਂ ਫੌਜਾਂ ਨੇ ਸਾਹ ਦਮ ਲੈਣਾ ਕੀਤਾ ਸੀ। ਕਿੰਨਾ ਸਫ਼ਰ ਬਣ ਜਾਂਦਾ ਹੈ, ਘੋੜ ਸਵਾਰ ਫੌਜ ਸੀ, ਲਗਾਤਾਰ ਚੱਲੀ ਸੀ। ਫਿਰ ਜੰਡਿਆਲੇ ਗੁਰੂ ਤੋਂ ਚੱਲ ਕੇ ਤੱਲਣ ਆ ਕੇ ਫੌਜਾਂ ਰੁਕੀਆਂ ਸਨ ਔਰ ਦੂਰ ਜਿਸ ਵੇਲੇ ਖਾਲਸਾ ਜਾ ਰਿਹਾ ਸੀ ਫਿਰ ਗਾਂਹ ਫੌਜਾਂ ਚੱਲਦੀਆਂ ਚੱਲਦੀਆਂ ਟਾਕਰਾ ਹੋਇਆ ਸੀ। ਫਿਰ ਰਾਏਕੋਟ ਤੋਂ ਜੰਗ ਚੱਲਦਾ ਚੱਲਦਾ ਕਿੱਥੋਂ ਤੱਕ ਦੇਖ ਲਓ ਬਰਨਾਲੇ ਤੱਕ ਪਹੁੰਚ ਗਿਆ ਹੈ। ਇੰਨਾ ਸਮਾਂ ਲੜਦਿਆਂ ਭਿੜਦਿਆਂ ਹੁਣ ਜੇ ਸਿੰਘ ਸ਼ਹੀਦ ਹੋਏ ਨੇ, ਜੇ ਖਾਲਸਾ ਇੱਥੋਂ ਤੱਕ ਪਹੁੰਚਿਆ ਹੈ ਤਾਂ ਅਕਸਰ ਨੂੰ ਉਹ ਵੀ ਤਾਂ ਪਠਾਨ ਬੰਦੇ ਹੀ ਨੇ, ਮਨੁੱਖੀ ਨੇ। ਭਾਈ ਰਤਨ ਸਿੰਘ ਜੀ ਲਿਖਦੇ ਨੇ ਕਹਿੰਦੇ ਜਿਹੜੇ ਪਠਾਣਾਂ ਦੀਆਂ ਫੌਜਾਂ ਨੇ ਵੀ ਲੜਦੇ ਭਿੜਦੇ ਹੁਣ ਉਹਨਾਂ ਦਾ ਸਰੀਰ ਵੀ ਥੱਕ

0: ਰੁਕ ਜਾਣਾ ਕੀਤਾ, ਉਹਨਾਂ ਅੰਦਰ ਵੀ ਹੁਣ ਵਾਹ ਨਹੀਂ ਰਹਿ ਗਈ, ਬਾਹਾਂ ਵਿੱਚ ਬਲ ਨਹੀਂ ਰਹਿ ਗਿਆ ਸ਼ਸਤਰ ਚਲਾਉਣ ਦਾ। ਕਹਿੰਦੇ ਥੱਕ ਜਾਣਾ ਕੀਤਾ, ਨਾ ਬੰਦਾ ਨਾ ਸੁੱਤਾ ਹੋਵੇ ਤੇ ਉਹ ਵੀ ਥੱਕ ਜਾਂਦਾ ਸੌਣ ਤੋਂ ਬਿਨਾਂ ਵੀ, ਫਿਰ ਜੰਗ ਯੁੱਧ ਚ ਆਰਾਮ ਕਿੱਥੇ ਹੁੰਦਾ ਸੀ। ਕਹਿੰਦੇ ਇਸ ਤਰ੍ਹਾਂ ਉਹ ਗਿਲਜ਼ੇ ਪਠਾਨ ਵੀ ਥੱਕ ਜਾਵਣਾ ਕੀਤਾ ਹੈ।
1: ਸਿੰਘ ਪੀ ਅੱਗਿਓ ਨਾ ਟਲੇ,
0: ਪਰ ਸਿੰਘ ਜਿਹੜੇ ਨੇ ਜੰਗ ਯੁੱਧ ਕਰਨ ਤੋਂ ਨਹੀਂ ਟਲਦੇ, ਤਾਂ ਤਾਕਤ ਗੁਰੂ ਖਾਲਸਾ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਪੌਲ ਦੀ ਹੈ ਨਾ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਆਪ ਵਿੱਚ ਵਰਤਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਕਹਿੰਦੇ ਇਸ ਤਰ੍ਹਾਂ ਗੁਰੂ ਕੇ ਖਾਲਸੇ ਤੇ ਕਲਗੀਧਰ ਪਾਤਸ਼ਾਹ ਗਰੀਬ ਨਿਵਾਜ ਜੀ ਦੀ ਕਿਰਪਾ ਸੀ। ਸਿੰਘ ਭਾਵੇਂ ਇੰਨਾ ਲੰਮਾ ਸਮਾਂ ਤੈਅ ਕੀਤਾ, ਪਰ ਥੱਕਦੇ ਅੱਕਦੇ ਨਹੀਂ ਸਨ। ਹਾਂਜੀ,
1: ਪੀ ਜਲ ਸਮਤੇ ਸੋਏ,
0: ਇਸ ਤਰ੍ਹਾਂ ਸਿੰਘ ਜਿਹੜਾ ਤਲਾਅ ਹੈ ਨਾ ਗਹਿਲਾ ਪਿੰਡ ਵਿੱਚ, ਉਹਦਾ ਜਲ ਛਕਣਾ ਕੀਤਾ ਹੈ।
1: ਚੁਪਈ ਸਭ ਸਿੰਘ ਉਆ ਰਹਿ ਖਲੋ,
0: ਕਹਿੰਦੇ ਸਾਰੇ ਸਿੰਘ ਜਿਹੜੇ ਸੀ ਉਸ ਪਾਣੀ ਦੇ ਤਲਾਅ ਲਾਗੇ ਖਲੋ ਜਾਵਣਾ ਕੀਤਾ।
1: ਆਏ ਲੜਦੇ ਬਾਰਾਂ ਕੋਹੇ,
0: ਕਹਿੰਦੇ ਬਾਰਾਂ ਕੋਹ ਦਾ ਪਿੰਡਾਂ ਤੱਕ ਦੱਸਦੇ ਨੇ, ਤਕਰੀਬਨ 30 ਕਿਲੋਮੀਟਰ ਬਣ ਜਾਂਦਾ ਸਫ਼ਰ। ਇੰਨਾ ਲੜਦੇ ਭਿੜਦੇ ਜਿਹੜੇ ਸਨ ਤਿਸ ਜਗ੍ਹਾ ਤੇ ਪਹੁੰਚਣਾ ਕੀਤਾ ਸੀ ਪਿਆਰਿਓ।
1: ਦੌੜ ਕਰੀ ਉਨ ਸੋ ਕੋ ਸਾਰੀ,
0: ਇਸ ਤਰ੍ਹਾਂ ਤਿੱਥੋਂ ਤੱਕ ਪਹੁੰਚਣਾ ਕੀਤਾ।
1: ਇਸ ਕਰ ਭਲੇ ਪੈ ਸੋ ਗਿਲਜੇ ਹਾਰੀ,
0: ਇਸ ਤਰ੍ਹਾਂ ਗਿਲਜੇ ਜਿਹੜੇ ਸੀ ਇਸ ਢੰਗ ਦੇ ਨਾਲ ਅੰਤ ਨੂੰ ਗੁਰੂ ਖਾਲਸੇ ਤੋਂ ਹਾਰ ਜਾਵਣਾ ਕੀਤਾ ਸੀ, ਹਾਰ ਗਏ ਸਨ।
1: ਦੋਹਰਾ ਸਿਖਰ ਦੁਪਹਿਰੋ ਹੋਏ ਗਏ।
0: ਭਾਈ ਰਤਨ ਸਿੰਘ ਜੀ ਲਿਖਦੇ ਨੇ, ਕਹਿੰਦੇ ਇਸ ਤਰ੍ਹਾਂ ਚਲਦਿਆਂ ਚਲਦਿਆਂ ਭਾਵ ਦੁਪਹਿਰਾ ਸਿਖਰੋ ਆਇਆ, ਜਿਹਨੂੰ ਕਹਿੰਦੇ ਤਕਰੀਬਨ 12:30 ਦਾ, 1 ਦਾ ਸਮਾਂ 2 ਦਾ ਸਮਾਂ, ਸਿਖਰ ਦੁਪਹਿਰਾ ਜਿਹਨੂੰ ਕਹਿੰਦੇ ਨੇ। ਭਾਵੇਂ ਹੈ ਤੇ ਸਰਦੀ ਰੁੱਤ ਫਰਵਰੀ ਦਾ ਮਹੀਨਾ ਸੀ, ਪਰ ਮੌਸਮ ਚੇਂਜ ਬਦਲ ਜਾਂਦਾ, ਕਈ ਵਾਰ ਧੁੱਪੇ ਨਹੀਂ ਲੱਗਦੀ, ਧੁੱਪੇ ਬੈਠਾ ਨਹੀਂ ਜਾਂਦਾ। ਹੁਣੇ ਤੁਹਾਨੂੰ ਬੇਨਤੀ ਕੀਤੀ ਹੈ, ਲੜਦਿਆਂ ਭਿੜਦਿਆਂ ਨੂੰ ਬੰਦਾ ਜ਼ੋਰ ਦਾ ਕੰਮ ਕਰਦਾ ਹੋਵੇ ਤਾਂ ਵੈਸੇ ਹੀ ਪਸੀਨਾ ਆ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਦੁਪਹਿਰਾ ਹੋ ਆਇਆ ਹੈ,
1: ਪਰ ਧੁੱਪ ਕੀ ਤਾਰ,
0: ਧੁੱਪ ਵੀ ਜਿਹੜੀ ਇਕਦਮ ਸੂਰਜ ਦੀ ਟਿੱਕੀ ਜਿਹੜੀ ਉਹ ਚਮਕ ਰਹੀ ਹੈ, ਤਪਦੀਆਂ ਕਿਰਨਾਂ ਪੈ ਰਹੀਆਂ ਨੇ। ਔਰ ਗੁਰੂ ਖਾਲਸੇ ਨੂੰ ਤੇ ਕੋਈ ਫਰਕ ਨਹੀਂ ਸੀ ਪੈਂਦਾ, ਉਹ ਧੁੱਪੇ ਵੀ ਸਮਾਂ ਬਚਾਉਂਦੇ ਸੀ, ਸਰਦੀਆਂ ਵਿੱਚ ਵੀ ਬਤੀਤ ਕਰਦੇ ਸੀ, ਪਰ ਅਬਦਾਲੀ ਦੀਆਂ ਫੌਜਾਂ ਜਿਹੜੀਆਂ ਸਨ ਬਹੁਤੀਆਂ ਦੁਖੀ ਹੋ ਰਹੀਆਂ ਸਨ।

0: ਦੋਸਤ ਅਬਦਾਲੀ ਦੀਆਂ ਫੌਜਾਂ ਨੂੰ ਹੁਣ ਸੂਰਜ ਦੀਆਂ ਕਿਰਨਾਂ ਵੀ ਸਾੜ ਰਹੀਆਂ ਸਨ, ਦੁਖੀ ਹੋ ਰਹੇ ਸਨ।
1: ਚੁਪਈ ਘੋੜੇ ਮਰਦ ਪਿਆਸੇ ਪੈ।
0: ਹੁਣ ਇੰਨਾ ਲੰਮਾ ਸਮਾਂ ਹੋ ਗਿਆ ਅਕਸਰ ਨੂੰ ਘੋੜਿਆਂ ਨੂੰ ਵੀ ਤੇ ਪਿਆਸ ਲੱਗਦੀ ਹੈ, ਮਨੁੱਖਾਂ ਨੂੰ ਵੀ ਪਿਆਸ ਲੱਗਦੀ ਹੈ। ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ, ਅਜੇ ਅੰਨ ਤੋਂ ਬਿਨਾਂ ਤਾਂ ਬੰਦਾ ਜੀ ਸਕਦਾ ਹੈ, ਪਰ ਪਾਣੀ ਤੋਂ ਬਿਨਾਂ ਤਾਂ ਜੀਵਨ ਅਧੂਰਾ ਹੋ ਜਾਂਦਾ ਹੈ। ਕਹਿੰਦੇ ਘੋੜੇ ਵੀ ਪਿਆਸੇ ਨੇ, ਜਿੱਥੇ ਗੁਰੂ ਕਾ ਖਾਲਸਾ ਪਿਆਸਾ ਹੈ ਉੱਥੇ ਅਬਦਾਲੀ ਦੀਆਂ ਫੌਜਾਂ ਵੀ ਬਹੁਤ ਪਿਆਸੀਆਂ ਹਨ।
1: ਸਭਨ ਲੱਗੇ ਮੁਖ ਸੂਕ ਸੋ ਗਏ।
0: ਜਦੋਂ ਪਿਆਸ ਲੱਗੀ ਹੋਵੇ ਤੇ ਜਿਹੜੇ ਹੋਠ ਆਪਣੇ ਬੋਲਣੇ ਇਹ ਸੁੱਕ ਜਾਂਦੇ ਨੇ, ਬਿਲਕੁਲ ਸੁੱਕ ਜਾਂਦੇ ਨੇ। ਜਦੋਂ ਆਪਾਂ ਪਾਣੀ ਪੀਏ ਜਾਈਏ ਤਾਂ ਫਿਰ ਇਹ ਗਿੱਲੇ ਰਹਿੰਦੇ ਨੇ, ਨਹੀਂ ਤਾਂ ਇੱਕਦਮ ਇਹਨਾਂ ਤੇ ਸ਼ਿਕਰੀ ਜੀ ਹੁੰਦੀ ਹੈ, ਫੁੱਟਣੀ ਸ਼ੁਰੂ ਹੋ ਜਾਂਦੀ ਹੈ ਭਾਵ ਪਿਆਸ ਦੇ ਨਾਲ। ਕਹਿੰਦੇ ਹੋਠ ਜਿਹੜੇ ਨੇ ਸੁੱਕ ਰਹੇ ਨੇ, ਬੁਰਾ ਹਾਲ ਹੈ, ਪਾਣੀ ਤੋਂ ਬਿਨਾਂ ਤੜਫਦੇ ਹਨ।
1: ਰਸਤੇ ਮੈਂ ਜਲ ਹੱਥ ਨਾ ਆਇਆ।
0: ਇੰਨਾ ਲੰਮਾ ਸਮਾਂ ਰਸਤੇ ਵਿੱਚ ਲੜਦਿਆਂ ਭਿੜਦਿਆਂ ਜਲ ਕਿਤੇ ਪਾਣੀ ਪੀਣ ਨੂੰ ਮਿਲਿਆ ਹੀ ਨਹੀਂ, ਕਿਤੇ ਇੱਕ ਅੱਧਾ ਖੂਹ ਆਇਆ ਵੀ ਹੋਵੇਗਾ। ਤੇ ਮੈਂ ਪਹਿਲਾਂ ਹੀ ਤੁਹਾਨੂੰ ਬੇਨਤੀ ਕੀਤੀ ਹੈ ਵੀ ਇੰਨੀ ਫੌਜ ਨੂੰ ਖੂਹ ਚੋਂ ਪਾਣੀ ਪਿਆਉਣਾ ਕੋਈ ਸੌਖੀ ਬਾਤ ਥੋੜ੍ਹੀ ਹੈ। ਕਿੰਨੇ ਕੁ ਜਾਣੇ ਬਾਲਟੀ ਨਾਲ ਪਾਣੀ ਪੀ ਸਕਦੇ, ਇੱਕ ਬਾਲਟੀ ਕੱਢੇਗਾ। ਅੱਬਲ ਤੇ ਇਸ ਇਲਾਕੇ 'ਚ ਪਾਣੀ ਹੈ ਹੀ ਨਹੀਂ ਸੀ, ਤਾਂ ਹੀ ਜ਼ਿਆਦਾ ਗੁਰੂ ਕਾ ਖਾਲਸਾ ਮਾਲ ਵਿੱਚ ਸਮਾਂ ਬਤੀਤ ਕਰਿਆ ਕਰਦੇ ਸਨ ਕਿ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਇਸ ਤਰ੍ਹਾਂ ਜਿਹੜਾ ਮਾਲ 'ਚ ਪਾਣੀ ਦੀ ਬਹੁਤ ਘੱਟ ਸੀ। ਤਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਮੁਕਤਸਰ ਸਾਹਿਬ ਜੀ ਦੀ ਜੰਗ ਹੋਈ ਹੈ ਨਾ, ਸੂਬਾ ਵਜ਼ੀਰ ਖਾਂ ਪਿੱਛਾ ਕਰਦਾ ਆ ਰਿਹਾ ਸੀ, ਜਿਸ ਵੇਲੇ 40 ਮੁਕਤਿਆਂ ਨੇ 40 ਸਿੰਘਾਂ ਨੇ ਬਹੁਤ ਬਹਾਦਰੀ ਦੇ ਨਾਲ ਇਹਨਾਂ ਮੁਗਲਾਂ ਦਾ ਘਾਲ ਕੀਤਾ ਸੀ, ਜੰਗ ਯੁੱਧ ਕੀਤਾ ਸੀ। ਜਦੋਂ 40 ਸਿੰਘ ਸਾਡੇ ਸ਼ਹੀਦ ਹੋ ਗਏ ਸਨ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹ 40 ਨੂੰ ਮੁਕਤਸਰ ਸਾਹਿਬ ਜੀ ਦਾ ਖਿਤਾਬ ਬਖਸ਼ਿਆ, ਤੁਹਾਨੂੰ ਪਤਾ ਹੈ। ਜਿਸ ਵੇਲੇ ਸ਼ਹੀਦ ਹੋ ਗਏ, ਜੰਗ ਯੁੱਧ ਬਹੁਤ ਲੰਬਾ ਚੱਲਿਆ, ਮਹਾਰਾਜ ਉੱਚੀ ਢਾਬ ਤੇ ਮੌਜੂਦ ਸਨ, ਤਾਂ ਉਸ ਵੇਲੇ ਸੂਬਾ ਸਰਹੰਦ ਵਜ਼ੀਰ ਖਾਂ ਨੇ ਸਤਿਕਾਰਯੋਗ ਸਰਦਾਰ ਕਪੂਰ ਸਿੰਘ ਜੀ ਨੂੰ ਪੁੱਛਿਆ ਸੀ, ਕੋਟ ਕਪੂਰੇ ਵਾਲੇ ਨੂੰ, ਕਪੂਰ ਸਿੰਘ ਅੱਗੇ ਪਾਣੀ ਹੈ? ਕਿਉਂਕਿ ਪਾਣੀ ਤੋਂ ਬਿਨਾਂ ਫੌਜਾਂ ਜਿਹੜੀਆਂ ਨੇ ਉਹ ਪਿਆਸੀਆਂ ਮਾਰ ਰਹੀਆਂ ਨੇ। ਤੇ ਭਾਈ ਕਪੂਰੇ ਨੇ ਕਹਿਣਾ ਕੀਤਾ ਸੀ, ਸੂਬਾ ਸਰਹੰਦ ਵਜ਼ੀਰ ਖਾਂ, ਇੱਥੋਂ 12 ਕੋ ਪਿਛਾਣੂ ਜਾਵੇਗਾ ਤੇ ਪਾਣੀ ਮਿਲ ਸਕਦਾ ਹੈ, ਇੱਥੋਂ 12 ਕੋ ਤੂੰ ਪਿਛਾਣੂ ਪਰਤੇਗਾ ਤਾਂ ਤੇਰੀਆਂ ਫੌਜਾਂ ਨੂੰ ਪਾਣੀ ਮਿਲ ਸਕਦਾ ਹੈ, ਅਗਰ ਤੂੰ 8 ਕੋ ਅਗਾਂਹ ਜਾਵੇਗਾ, 8 ਕੋ ਅੱਗੇ ਜਾਵੇਗਾ ਤੇ ਉਸ ਤਲਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਹਨਾਂ ਦੀਆਂ ਬੇਅੰਤ ਫੌਜਾਂ ਉੱਥੇ ਇਕੱਠੀਆਂ ਹੋ ਚੁੱਕੀਆਂ ਨੇ, ਪਹਿਲਾਂ ਤੇ ਉਹ ਪਾਣੀ ਤੈਨੂੰ ਪਿਉਣਗੇ, ਆਖੋ ਸਤਨਾਮ ਸ਼੍ਰੀ, ਬਾਕੀ ਦੀਆਂ ਫੌਜਾਂ ਨੂੰ ਪਾਣੀ ਬਾਅਦ ਵਿੱਚ ਪਿਆ ਜਾਵੇਗਾ। ਇੱਕ ਪੂਰੇ ਨੇ ਦਾਬਾ ਮਾਰਿਆ ਸੀ। ਇਹ ਸਾਰੀ ਕਥਾ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਕਲਮ ਬੰਦ ਕੀਤੀ ਹੈ ਕਿ ਪਹਿਲਾਂ ਤੇ ਪਾਣੀ ਤੈਨੂੰ ਪਿਆਉਣਗੇ, ਬਾਅਦ ਦੀਆਂ ਗੱਲਾਂ ਬਾਅਦ ਵਿੱਚ ਰਹਿ ਜਾਣਗੀਆਂ। ਤੇ ਸੂਬਾ ਸਰਹੰਦ ਵਜ਼ੀਰ ਖਾਂ ਇਸੇ ਕਾਰਨ ਕਰਕੇ ਹੀ ਪਿਛਾਂਹ ਪਰਤ ਆਇਆ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਕਲਾ ਵਰਤਦੀ ਸੀ। ਇਸੇ ਤਰ੍ਹਾਂ ਇੱਥੇ ਭਾਈ ਰਤਨ ਸਿੰਘ ਜੀ ਲਿਖਦੇ ਨੇ, ਕਹਿੰਦੇ ਇੰਨਾ ਲੰਮਾ ਸਮਾਂ ਤੈਅ ਕਰਕੇ ਫੌਜਾਂ ਆਈਆਂ ਨੇ, ਪਾਣੀ ਤੋਂ ਬਿਨਾਂ ਬਹੁਤ ਬੁਰਾ ਹਾਲ ਹੋ ਰਿਹਾ ਹੈ।
1: ਜੋ ਆਇਓ ਤੋ ਪੀਣ ਕਬ ਪਾਇਓ।
0: ਜੇ ਕਿਧਰੇ ਕੋਈ ਪਾਣੀ ਇੱਕ ਅੱਧਾ ਖੂਹ ਮਿਲਿਆ ਵੀ ਰਸਤੇ ਵਿੱਚ, ਤੇ ਦੱਸੋ ਉਸ ਖੂਹ ਤੋਂ ਪਾਣੀ ਕਿਵੇਂ ਪੀਤਾ ਜਾਣਾ ਸੀ, ਨਹੀਂ ਸੀ ਪੀਤਾ ਜਾ ਸਕਦਾ।
1: ਕੋਸ 12 ਮੈਂ ਨਾ ਜਨ ਲੱਭਾ।
0: ਇੰਨਾ ਲੰਮਾ ਪੈਂਡਾ ਤੈਅ ਕਰਦਿਆਂ ਰਸਤੇ ਵਿੱਚ ਕਿਤੇ ਵੀ

0: ਕਰਤਾ ਖਾਲਸਾ ਹੈ, ਉਹ ਸਾਰੇ ਇਸ ਜਗ੍ਹਾ ਤੋਂ ਪਾਣੀ ਪੀਣਾ ਚਾਹੁੰਦੇ ਨੇ।
1: ਸਭ ਕੋ ਜਲ ਤੈ ਨਦਰੀ ਆਇਆ।
0: ਭਾਈ ਸਾਹਿਬ, ਭਾਈ ਰਤਨ ਸਿੰਘ ਜੀ ਲਿਖਦੇ ਨੇ, ਕਹਿੰਦੇ ਸਾਰਿਆਂ ਨੂੰ, ਅਬਦਾਲੀ ਦੀਆਂ ਫੌਜਾਂ ਨੂੰ ਵੀ ਅਤੇ ਬਹੀਰ ਦੀਆਂ ਸਿੰਘਾਂ ਨੂੰ ਵੀ, ਉਹ ਜਿਹੜਾ ਪਾਣੀ ਵਾਲਾ ਤਲਾਅ ਸੀ ਨਾ, ਜਦੋਂ ਅੱਖਾਂ ਦੇ ਸਾਹਮਣੇ ਨਜ਼ਰ ਆਇਆ ਵੀ ਸਾਹਮਣੇ ਪਾਣੀ ਵਾਲਾ ਤਲਾਅ ਹੈ, ਇੱਕਦਮ ਖੇੜਾ ਆ ਗਿਆ। ਫਿਰ ਤਾਂ ਜੰਗ ਯੁੱਧ ਕਰਨਾ ਭੁੱਲ ਗਿਆ, ਕਿਉਂਕਿ ਪਾਣੀ ਤੋਂ ਬਿਨਾਂ ਮੌਤ ਹੋ ਰਹੀ ਸੀ। ਜਦੋਂ ਸਾਰਿਆਂ ਨੂੰ ਪਾਣੀ ਵਾਲਾ ਤਲਾਅ ਜਿਹੜਾ ਅੱਖਾਂ ਦੇ ਸਾਹਮਣੇ ਨਜ਼ਰ ਆਇਆ, ਤਾਂ
1: ਜਨਮ ਮਰਤੇ ਕਿਨ ਜੀਵਨ ਪਾਇਆ।
0: ਕਹਿੰਦੇ ਇੰਨੀ ਖੁਸ਼ੀ ਹੋਈ ਹੈ ਜਿਵੇਂ ਕਿਸੇ ਮਰਦੇ ਮਰਦੇ ਦੇ ਸਵਾਸ ਮਿਲ ਜਾਣ, ਵੀ ਪਾਣੀ ਮਿਲ ਗਿਆ, ਪਾਣੀ ਮਿਲ ਗਿਆ, ਪਾਣੀ ਆ ਗਿਆ, ਪਾਣੀ ਸਾਹਮਣੇ। ਕਹਿੰਦੇ ਉਸ ਵੇਲੇ ਅਬਦਾਲੀ ਦੀਆਂ ਫੌਜਾਂ ਅਤੇ ਜਿਹੜੀ ਬਹੀਰ ਸੀ ਗੁਰੂ ਕਾ ਖਾਲਸਾ ਹੈ, ਕਹਿੰਦੇ ਉਹ ਸਾਰਿਆਂ ਦੇ ਮਨ ਵਿੱਚ ਇਹੀ ਬਾਤ ਆਈ ਹੈ ਵੀ ਦੌੜ ਦੌੜ ਕੇ, ਭੱਜ ਭੱਜ ਕੇ, ਬੁੱਕ ਭਰ ਭਰ ਕੇ, ਓਕ ਬਣਾ ਕੇ, ਰੱਜ

ਕਰ ਦੇਵੇਗਾ। ਪਰ ਉਹ ਯਾਦ ਹੀ ਭੁੱਲ ਗਿਆ ਬਈ ਉਦਾਂ ਵੀ ਤਾਂ ਮਰਨਾ ਹੀ ਹੈ ਨਾ, ਅਗਰ ਪਾਣੀ ਮਿਲ ਜਾਵੇ ਤਾਂ ਵਧੀਆ ਹੈ। ਕਹਿੰਦੇ ਉਸ ਵੇਲੇ ਤਲਵਾਰਾਂ ਦੀ ਵਾਰ ਸਭ ਭੁੱਲ ਜਾਵਣੀ ਕੀਤੀ ਹੈ, ਕੇਵਲ ਇੱਕੋ ਇੱਛਾ ਹੈ

0: ਕਹਿੰਦੇ ਉਸ ਵੇਲੇ ਗਿਰਜੇ ਜਿਹੜੇ ਪਠਾਨ ਸੀ ਨਾ ਉਹਨਾਂ ਨੂੰ ਵੀ ਲੜਨਾ ਭੁੱਲ ਗਿਆ, ਇੰਨੇ ਖੁਸ਼ ਹੋਏ ਕਹਿੰਦੇ ਪਾਣੀ ਮਿਲ ਗਿਆ ਵੀ ਪਾਣੀ ਪੀਏ ਭੱਜ ਭੱਜ ਕੇ, ਜਿੱਥੇ ਬਹੀਰ ਪਾਣੀ ਪੀ ਰਹੀ ਸੀ ਉਹਨਾਂ ਨੂੰ ਤੇ ਇਹ ਭੁੱਲ ਗਿਆ ਚੇਤਾ ਵੀ ਜਿਹੜੇ ਪਠਾਨ ਨੇ ਉਹ ਆ ਕੇ ਸਾਨੂੰ ਤਲਵਾਰਾਂ ਦੇ ਮਾਰ ਕਰਨਗੇ, ਉਹਨਾਂ ਨੂੰ ਯਾਦ ਹੀ ਭੁੱਲ ਗਿਆ। ਤੇ ਗਿਲਜ਼ਿਆਂ ਪਠਾਣਾਂ ਨੂੰ ਇਹ ਭੁੱਲ ਗਿਆ ਵੀ ਅਸੀਂ ਵਾਰ ਕਰਨੇ ਨੇ, ਸਾਨੂੰ ਪਾਣੀ ਪੀਣ ਨੂੰ ਮਿਲ ਗਿਆ। ਦੇਖੋ ਭਾਈ ਸਾਹਿਬ ਜੀ ਪੰਗਤੀਆਂ ਸ਼ਬਦ ਕਿਵੇਂ ਮਿਲਦੇ ਨੇ। ਕਹਿੰਦੇ ਜਿੱਥੇ ਬਹੀਰ ਨੂੰ ਵਾਰਾਂ ਦਾ ਚੇਤਾ ਭੁੱਲ ਗਿਆ ਵੀ ਵਾਰ ਕਰਨਗੇ, ਉੱਥੇ ਪਠਾਣਾਂ ਨੂੰ ਵਾਰ ਕਰਨ ਦਾ ਚੇਤਾ ਭੁੱਲ ਗਿਆ, ਉਹ ਵੀ ਨੱਠ ਨੱਠ ਕੇ ਦੌੜ ਦੌੜ ਕੇ ਪਾਣੀ ਪੀਣ ਲੱਗੇ। ਦੇਖੋ ਕੈਸਾ ਸਮਾਂ ਸੀਗਾ।
1: ਪੀਵਨ ਪਾਣੀ ਢਾਬ ਸੋ
0: ਪੈਂਦੇ, ਦੌੜ ਕਰਕੇ ਉਸ ਢਾਬ ਤਲਾਅ ਦੇ ਕੋਲ ਦੌੜ ਕੇ ਦੋਨਾਂ ਤਰਫਾਂ ਤੋਂ ਪਾਣੀ ਪੀਣ ਵਾਸਤੇ ਪਹੁੰਚਣਾ ਕੀਤੇ ਨੇ।
1: ਪਿਆਸੇ ਵਿੱਚ ਤੋਂ ਨੱਠ ਜਲ ਪੀਵੈ,
0: ਇਸ ਤਰ੍ਹਾਂ ਪਿਆਸੇ ਜਿਹੜੇ ਨੱਠ ਨੱਠ ਕੇ ਦੌੜ ਦੌੜ ਕੇ ਬੁੱਕ ਭਰ ਭਰ ਕੇ ਓਕ ਬਣਾ ਕੇ ਗੁਰੂ ਖਾਲਸਾ ਜੀ ਪਾਣੀ ਪੀਂਦੇ ਨੇ।
1: ਭਾਵੇਂ ਮਰ ਡੁੱਬ ਭਾਵੇਂ ਜੀਵੈ,
0: ਕਹਿੰਦੇ ਭਾਵੇਂ ਡੁੱਬ ਪਈਏ ਭਾਵੇਂ ਕੋਈ ਸ਼ਸਤਰ ਮਾਰ ਦੇਵੇ ਭਾਵੇਂ ਮਰ ਜਾਈਏ, ਇੱਕੋ ਹੀ ਇੱਛਾ ਹੈ ਵੀ ਮਰਦਿਆਂ ਮਰਦਿਆਂ ਪਾਣੀ ਪੀ ਲੈਣਾ ਕਰੀਏ ਜੀ।
1: ਦੋਹਰਾ ਮਲਵਈਆ ਨਖਾਸੇ ਕਯੋ,
0: ਕਹਿੰਦੇ ਜਿਹੜੇ ਮਲਵਈ ਸਨ ਬਾਬਾ ਆਲਾ ਸਿੰਘ ਜੀ ਆਦਿਕ ਸਰਦਾਰ ਸੁਖਚੈਨ ਸਿੰਘ ਜੀ ਪਿੱਛੇ ਤੁਸੀਂ ਸੁਣ ਕੇ ਆਏ ਹੋ, ਉਹਨਾਂ ਨੇ ਖਾਲਸੇ ਨੂੰ ਇੱਕ ਬੇਨਤੀ ਕੀਤੀ, ਖਾਲਸਾ ਜੀ ਸਾਡੀ ਬੇਨਤੀ ਹੈ, ਸਾਰੀ ਬਹੀਰ ਨੂੰ ਕਹਿਣਾ ਕੀਤਾ ਵੀ ਧਿਆਨ ਦੇ ਕੇ ਸਾਡੀ ਗੱਲ ਸੁਣਨਾ ਕਰੋ।
1: ਆਗੇ ਪਾਣੀ ਦੂਰਾ,
0: ਉਹਨਾਂ ਮਲਵਈਆਂ ਨੇ ਕਹਿਣਾ ਕੀਤਾ ਖਾਲਸਾ ਜੀ ਪਾਣੀ ਇੱਥੋਂ ਰੱਜ ਕੇ ਛੱਕ ਲਓ, ਜੇ ਇਸ ਜਗ੍ਹਾ ਤੋਂ ਪਾਣੀ ਨਾ ਛਕਿਆ ਤੇ ਅੱਗੇ ਪਾਣੀ ਬੜਾ ਦੂਰ ਹੈ ਕਿਉਂਕਿ ਇੱਥੇ ਛੇਤੀ ਕੀਤਿਆਂ ਪਾਣੀ ਪ੍ਰਾਪਤ ਨਹੀਂ ਹੁੰਦਾ। ਉਹਨਾਂ ਨੇ ਬੇਨਤੀ ਕੀਤੀ ਕਿਉਂਕਿ ਉਹ ਵਾਕਫ ਸਾਨੂੰ ਉਸ ਜਗ੍ਹਾ ਦੇ, ਉਹਨਾਂ ਨੂੰ ਏਰੀਏ ਦਾ ਪਤਾ ਹੈ, ਜਿਸ ਜਗ੍ਹਾ ਤੇ ਕੋਈ ਵੀ ਬੰਦਾ ਰਹਿੰਦਾ ਹੋਵੇ ਉਸ ਨੂੰ ਇੱਧਰ ਉੱਧਰ ਦੀ ਸਾਰੀ ਖਬਰ ਹੁੰਦੀ ਹੈ ਵੀ ਇਸ ਜਗ੍ਹਾ ਤੋਂ ਆਹ ਕੁਝ ਮਿਲਦਾ, ਇੱਥੋਂ ਨਹੀਂ ਮਿਲਦਾ, ਇੱਥੋਂ ਆਹ ਮਿਲ ਸਕਦਾ ਹੈ। ਉਸ ਇਲਾਕੇ ਦੇ ਭੇਤੀ ਸਨ ਮਲਵਈ, ਉਹਨਾਂ ਨੂੰ ਪਤਾ ਸੀ ਵੀ ਇੱਥੋਂ ਲੰਘੇ ਤੇ ਅੱਗੇ ਪਾਣੀ ਬਹੁਤ ਦੂਰ ਮਿਲੇਗਾ। ਉਹਨਾਂ ਨੇ ਖਾਲਸੇ ਨੂੰ ਭਲੀ ਪ੍ਰਕਾਰ ਬੇਨਤੀ ਲਾਈ ਹੈ ਵੀ ਖਾਲਸਾ ਜੀ ਇੱਥੇ ਰੱਜ ਕੇ ਪਾਣੀ ਪੀ ਲਓ, ਅੱਗੇ ਪਾਣੀ ਬਹੁਤ ਦੂਰ ਜਾ ਕੇ ਮਿਲਣਾ ਹੈ।
1: ਯਾ ਪਿਆਸੋ ਜੋ ਤੁਰੈ,
0: ਮਲਵਈ ਸਿੰਘ ਕਹਿਣ ਲੱਗੇ ਖਾਲਸਾ ਜੀ ਤੁਹਾਨੂੰ ਬੇਨਤੀ ਹੈ, ਜਿਹੜਾ ਇੱਥੇ ਪਾਣੀ ਜਿੰਨੇ ਨਾਣਾ ਪੀਤਾ ਪਿਆਸਾ ਤੁਰ ਪਿਆ ਸੋਚੇਗਾ ਵੀ ਅਗਾਂਹ ਜਾ ਕੇ ਪਾਣੀ ਪੀ ਲਵਾਂਗਾ, ਇਹ ਸਾਡੀ ਗੱਲ ਸੁਣ ਲਓ ਧਿਆਨ ਦੇ ਕੇ।
1: ਅੱਗੇ ਮਰੂ ਜ਼ਰੂਰ,
0: ਅੱਗੇ ਮਰੂ ਜ਼ਰੂਰ, ਵੈਸੇ ਮੌਤ ਤੇ ਪਤਾ ਨੀ ਕਦੋਂ ਆਉਣੀ ਹੈ, ਪਰ ਉਹ ਮਲਵਈ ਆਪਣੇ ਢੰਗ ਨਾਲ ਕਹਿੰਦੇ ਵੀ ਸਾਨੂੰ ਇਉਂ ਲੱਗਦਾ ਜਿਹਨੇ ਇੱਥੋਂ ਪਾਣੀ ਨਾ ਪੀਤਾ ਤੇ ਪਾਣੀ ਛੇਤੀ ਮਿਲਣਾ ਕੋਈ ਨਹੀਂ ਹੈ ਤੇ ਉਹ ਪਿਆਸਾ ਜ਼ਰੂਰ ਵਰ ਜ਼ਰੂਰ ਮਰ ਜਾਵੇਗਾ। ਮਲਵਈ ਏਦਾਂ ਕਹਿ ਰਹੇ ਨੇ। ਹੁਣ ਜਿਵੇਂ ਉਸ ਤਲਾਅ ਦੇ ਉੱਤੇ ਗੁਰੂ ਕੇ ਖਾਲਸੇ ਕਾਬਜ਼ ਹੁੰਦੇ ਨੇ, ਉਧਰੋਂ ਗਿਲਜ਼ ਦੇ ਪਠਾਨ ਕਹਿੰਦੇ ਅਸੀਂ ਕਾਬਜ਼ ਹੋਣਾ ਹੈ, ਕਿਵੇਂ ਫਿਰ ਦੋ ਤਰਫੀ ਜੰਗ ਹੁੰਦੀ ਹੈ। ਸਾਰੇ ਜਿਹੜੇ ਬੱਚਨ ਨੇ ਸਤਿਕਾਰਯੋਗ ਸਰਦਾਰ ਰਤਨ ਸਿੰਘ ਭੰਗੂ ਜੀ ਨੇ, ਕਵੀ ਰਾਜ ਨੇ ਬਹੁਤ ਜੁਗਤੀਆਂ ਨਾਲ ਇਹਨਾਂ ਸ਼ਬਦਾਂ ਨੂੰ ਕਲਮਬੰਦ ਕੀਤਾ ਹੈ। ਨਾਲ ਦੀ ਨਾਲ ਦੱਸਣਗੇ ਮੇਰੇ ਚਾਚੇ ਕਿੰਨੇ ਸਨ, ਮੇਰਾ ਪਿਤਾ ਵੀ ਇਸ ਜੰਗ ਵਿੱਚ ਮੌਜੂਦ ਸੀ। ਜਿਵੇਂ ਜਿਵੇਂ ਇਤਿਹਾਸ ਆਵੇਗਾ ਆਪਾਂ ਸਹਿਜ ਸਹਿਜ ਵਿਚਾਰ ਦੇ ਚੱਲਾਂਗੇ। ਗੁਰੂ ਖਾਲਸਾ ਜੀ ਜਰਾ ਕਟਕਾ ਕੇ ਸੁਰਤ ਨਾਲ ਸੋਚਿਓ ਸਾਡੇ ਵੱਡੇ ਵਡੇਰਿਆਂ ਦੀਆਂ ਕਿੰਨੀਆਂ ਵੱਡੀਆਂ ਕੁਰਬਾਨੀਆਂ ਨੇ, ਕਿਵੇਂ ਖਾਲਸੇ ਨੇ ਸਾਡੇ ਵਾਸਤੇ ਜੰਗ ਯੁੱਧ ਕੀਤੇ ਨੇ। ਅੱਜ ਉਹਨਾਂ ਹੀ ਜੰਗਾਂ ਯੁੱਧਾਂ ਦਾ ਸਦਕਾ ਅਸੀਂ ਸੁੱਖ ਆਰਾਮ ਪ੍ਰਾਪਤ ਕਰਕੇ ਬੈਠੇ ਹਾਂ, ਪਰ ਸਾਨੂੰ ਭੁੱਲ ਗਿਆ ਹੈ। ਅਸੀਂ ਨਸ਼ਿਆਂ ਦੇ ਵਿੱਚ ਜਾਂ ਰੋਮਾਂ ਦੀ ਬੇਅਦਬੀ ਦੇ ਵਿੱਚ ਵਿਕਾਰਾਂ ਦੇ ਵਿੱਚ ਗਲਤਾਨ ਹੋ ਕੇ ਗੁਰੂ ਤੋਂ ਬੇਮੁੱਖ ਹੋਏ ਹਾਂ। ਸਾਨੂੰ ਇਹ ਇਤਿਹਾਸ ਦੀ ਕਥਾ ਸੁਣ ਕੇ ਗੁਰੂ ਦੇ ਸਨਮੁੱਖ ਹੋਣਾ ਚਾਹੀਦਾ ਹੈ ਔਰ ਗੁਰੂ ਦੇ ਸ਼ਬਦ ਦੇ ਨੇਮੀ ਪ੍ਰੇਮੀ ਬਣਨਾ ਚਾਹੀਦਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਭੁੱਲਾਂ ਦੀਆਂ ਮਾਫੀਆਂ, ਅੰਤਲੇ ਬਚਨ ਪਿਆਰ ਵਿੱਚ ਗਿਆਨੀ ਜੀ ਪੜ੍ਹੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰੀ ਸਤਸੰਗ ਜੀ, ਆਪ ਜੀ ਨੂੰ ਗੋਰੇ ਇਤਿਹਾਸ ਦੀ ਕਥਾ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਰਹਿਮਤ ਕਰਨ। ਆਉਣ ਵਾਲੇ ਦਿਨਾਂ ਵਿੱਚ ਇਸ ਮਹੀਨੇ ਦੇ ਅੰਤ ਤੱਕ ਗਿਆਨੀ ਜੀ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ। ਲਗਭਗ ਇੱਕ ਵੀਕ ਦਾ ਸਮਾਂ ਹੋਰ ਹੈ, ਆਪ ਜੀ ਨੇ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਲੈਣ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਆਓ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ, ਉਹ ਆਪਣੇ ਜਥੇ ਸਮੇਤ ਸਟੇਜ ਉੱਪਰ ਹਾਜ਼ਰ ਹੋ ਚੁੱਕੇ ਨੇ। ਆਓ, ਉਹਨਾਂ ਪਾਸੋਂ ਚੱਲ ਰਹੀ ਇਤਿਹਾਸਕ ਵਾਰਤਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਮੁਜੱਸਮੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ, ਸ਼ਾਮਾਂ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਦੇ ਅੰਦਰ ਤੁਸੀਂ ਬੜੇ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਬੈਠ ਕੇ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਆਇਓ। ਗੁਰੂ ਮਹਾਰਾਜ ਕਿਰਪਾ ਕਰਨ, ਜਿਨ੍ਹਾਂ ਭਾਵਨਾ ਨੂੰ ਲੈ ਕੇ ਆਪਾਂ ਦਰਬਾਰ ਦੇ ਵਿੱਚ ਆਏ ਹਾਂ, ਸਤਿਗੁਰ ਸਾਡੀਆਂ ਗਰੀਬਾਂ ਦੀਆਂ ਭਾਵਨਾਵਾਂ ਨੂੰ ਫੜ ਲਾ ਦੇਣਾ। ਸਾਡੇ ਪਰਿਵਾਰਾਂ ਵਿੱਚ ਚੜ੍ਹਦੀ ਕਲਾ ਹੋਵੇ ਜੀ, ਸਾਡੇ ਕਾਰੋਬਾਰਾਂ ਦੇ ਵਿੱਚ ਬੱਚੇ ਤਰੱਕੀਆਂ ਕਰਨ। ਵਿਦੇਸ਼ਾਂ ਵਿੱਚ ਆਏ ਹਾਂ ਔਰ ਸਾਡਾ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਰਹਿ ਕੇ ਦਸਾਂ ਨੌਹਾਂ ਦੀ ਕਿਰਤ ਕਮਾਈ ਜਿਹੜੀ ਹੈ ਇਹ ਦੁੱਗਣੀ ਹੋਵੇ, ਐਸੀਆਂ ਦੁਆਵਾਂ ਕਰਨ ਵਾਸਤੇ ਆਏ ਹਾਂ। ਔਰ ਜੇ ਉੱਥੇ ਨਾਲ ਹੀ ਸਾਨੂੰ ਸਤਿਗੁਰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ, ਇਹ ਜ਼ਰੂਰੀ। ਸਭ ਤੋਂ ਗੁਰੂ ਪਿਆਰਿਓ, ਜਿੱਥੇ ਆਪਾਂ ਹੋਰ ਦੁਨਿਆਵੀ ਪਦਾਰਥ ਮੰਗਦੇ ਹਾਂ ਨਾ, ਉੱਥੇ ਸਭ ਤੋਂ ਵੱਡੀ ਦਾਤ ਸਤਿਗੁਰ ਸਾਡੀ ਝੋਲੀ 'ਚ ਪਾ ਦੇਣ, ਉਹ ਹੈ ਤੰਦਰੁਸਤੀ ਦੀ। ਜਿੱਥੇ ਤੰਦਰੁਸਤੀ ਸਾਡਾ ਡਾਕਟਰਾਂ ਨਾਲ ਖਹਿੜਾ ਨਾ ਪੈ ਜਾਵੇ, ਬਿਮਾਰੀਆਂ ਨਾਲ ਖਹਿੜਾ ਨਾ ਪੈ ਜਾਵੇ, ਔਰ ਅਸੀਂ ਤੰਦਰੁਸਤ ਹੋਵਾਂਗੇ ਤਾਂ ਹੀ ਗੁਰੂ ਦਰਬਾਰ ਦੇ ਵਿੱਚ ਇੱਦਾਂ ਚੌਂਕੜੀਆਂ ਮਾਰ ਕੇ ਬੈਠਾ ਨਾ, ਇਹ ਮੰਗਿਆ ਕਰੋ। ਆਪਾਂ ਤੰਦਰੁਸਤੀ ਜ਼ਰੂਰ ਮੰਗਿਆ ਕਰੀਏ। ਸੋ ਸਤਿਗੁਰ ਰਹਿਮਤ ਕਰਨ। ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਸੰਗ, ਉਹਨਾਂ ਦੇ ਜੀਵਨ ਪ੍ਰਥਾਏ, ਆਪਾਂ ਉਹਨਾਂ ਦੀਆਂ ਬਾਤਾਂ ਤੁਹਾਡੇ ਨਾਲ ਪਾ ਰਹੇ ਹਾਂ।

ਕਿ ਇਸ ਦੁਨੀਆਂ ਦੇ ਉੱਤੇ ਵਿਗੜੀ ਹੋਈ ਲੁਕਾਈ ਨੂੰ ਸਿੱਧੇ ਰਸਤੇ ਦੇ ਉੱਤੇ ਪਾਉਣ ਵਾਸਤੇ ਆਪ ਨਾਰਾਇਣ ਕਲਾਤਾਰ ਜੱਗ ਮੈਂ ਪਰਵਰਿਓ। ਕਿਹੋ ਜਿਹੇ ਹਾਲਾਤਾਂ ਦੇ ਵਿੱਚ ਦੀ ਉਦੋਂ ਦੁਨੀਆਂ ਇਸ ਭਾਰਤ ਦੇ ਲੋਕ ਲੰਘ ਰਹੇ ਸਨ ਜਦੋਂ ਸਤਿਗੁਰਾਂ ਦੀ ਆਮਦ ਹੁੰਦੀ ਹੈ ਭਾਰਤ ਦੀ ਧਰਤੀ ਦੇ ਉੱਤੇ ਪੰਜਾਬ ਦੇ ਵਿੱਚ। ਔਰ ਮਹਾਰਾਜ ਆਪਣੀ ਗੁਰਬਾਣੀ ਦੇ ਰਾਹੀਂ ਜ਼ਿਕਰ ਕਰਦੇ ਨੇ, ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ। ਪਤਾ ਹੀ ਨਹੀਂ ਸੀ ਹੁਣ ਕਾਲੀ ਬੋਲੀ ਹਨੇਰ ਪਾਪਾਂ ਨੇ ਇੰਨਾ ਨੇਰ ਪਾਇਆ ਹੋਇਆ ਸੀ ਕਿ ਸੱਚ ਦਾ ਸੂਰਜ ਕਿਤੇ ਨਜ਼ਰ ਨਹੀਂ ਸੀ ਆਉਂਦਾ। ਔਰ ਭਾਈ ਗੁਰਦਾਸ ਜੀ ਬੜਾ ਸੋਹਣਾ ਵਿਖਿਆਨ ਕਰਦੇ ਨੇ ਉਸ ਸਮੇਂ ਦਾ, ਕੱਲ ਆਈ ਕੁੱਤੇ ਮੂੰਹੀ ਖਾਸ ਹੋਆ ਮਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ, ਅੰਧੀ ਪਰਜਾ ਗਿਆਨ ਬਿਨ ਕੂੜਕ ਸੱਤ ਮੁਖੋਂ ਉਲਾਈ, ਚੇਲੇ ਸਾਜ ਵਜਾਉਂਦੇ ਨੱਚਣ ਗੁਰੂ ਬਹੁਤ ਬਿਦ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੇ ਤਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖੇ ਦਾਮ ਹਿੱਤ ਭਾਵੇਂ ਆਏ ਕਥਾ ਹੋ ਜਾਈ, ਵਰਤਿਆ ਪਾਪ ਸਭ ਜਗ ਮਾਈ। ਗੁਰੂ ਮਹਾਰਾਜ ਸ਼ਹਿਨਸ਼ਾਹ ਧੰਨ ਗੁਰੂ ਨਾਨਕ ਇਸ ਦੁਨੀਆਂ ਦੇ ਉੱਤੇ ਆਉਂਦੇ ਤੇ ਆਪਣੀ ਦੂਰ ਦ੍ਰਿਸ਼ਟੀ ਨਾਲ ਸਤਿਗੁਰਾਂ ਨੇ ਦੇਖਿਆ ਵੀ ਬੰਦੇ ਦੇ ਕੋਲ ਦੋ ਚੀਜ਼ਾਂ ਦਾ ਘਾਟਾ, ਇਹਦੇ ਕੋਲ ਦੋ ਚੀਜ਼ਾਂ ਵੱਲੋਂ ਇਹਦਾ ਹੱਥ ਤੰਗ ਹੈ ਅੱਜ। ਔਰ ਗੁਰੂ ਪਿਆਰਿਓ ਕੰਪੈਰੀਜ਼ਨ ਕਰਕੇ ਉਹਨਾਂ ਦਾ ਅੱਜ ਦੇ ਜ਼ਮਾਨੇ ਵਿੱਚ ਵੀ ਆਪਾਂ ਦੇਖਣ ਦਾ ਯਤਨ ਕਰਾਂਗੇ ਕਿ ਉਹ ਅੱਜ ਸਾਡੇ ਕੋਲ ਦੋ ਚੀਜ਼ਾਂ ਹੈ ਤੇ ਗੁਰੂ ਮਹਾਰਾਜ ਜੀ ਦੇ ਸਮੇਂ ਜਿਹੜੀਆਂ ਮਨੁੱਖ ਦੇ ਕੋਲ ਦੋ ਚੀਜ਼ਾਂ ਨਹੀਂ ਸਨ, ਉਹਨਾਂ ਨੇ ਸੱਚੇ ਸਤਿਗੁਰਾਂ ਨੇ ਆਪਣੇ ਬਾਣੀ ਵਿੱਚ ਐਨ ਠੋਕ ਕੇ ਕਹਿ ਦਿੱਤਾ, ਕਿਸੇ ਦੇ ਗੋਟੇ ਲੱਗੇ ਕਿਸੇ ਦੇ ਗਿੱਟੇ ਲੱਗੇ, ਸਤਿਗੁਰਾਂ ਨੇ ਕੋਈ ਪਰਵਾਹ ਨਹੀਂ ਕੀਤੀ। ਮਹਾਰਾਜ ਕੀ ਕਹਿੰਦੇ ਆ, ਕਹਿੰਦੇ ਸ਼ਰਮ ਧਰਮ ਦੋਏ ਛੁਪਕ ਲਏ, ਕੂੜ ਫੇੜੇ ਪ੍ਰਧਾਨ ਵੇ ਲਾ ਲਓ। ਉੱਥੇ ਸਤਿਗੁਰਾਂ ਨੇ ਸ਼ਰਮ ਤੇ ਧਰਮ ਦੀ ਗੱਲ ਕੀਤੀ ਆ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਇੱਕ ਜਗ੍ਹਾ ਮਹਾਰਾਜ ਕਹਿੰਦੇ ਆ, ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਭਨੀ ਖਾਣਾ ਖਾਜ ਅਹਾਜ, ਸ਼ਰਮ ਗਿਆ ਘਰ ਆਪਣੇ ਪੱਤ ਉੱਠ ਚੱਲੀ ਨਾਲ, ਨਾਨਕ ਸੱਚਾ ਇੱਕ ਹੈ ਅਵਰਨਾ ਦੂਜਾ ਪਾਲ। ਹੁਣ ਗੁਰੂ ਮਹਾਰਾਜ ਕਿੰਨੀਆਂ ਜਗ੍ਹਾ ਦੇ ਉੱਤੇ ਸ਼ਰਮ ਤੇ ਧਰਮ ਦੀ ਗੱਲ ਕਰ ਰਿਹਾ, ਕਹਿੰਦੇ ਸ਼ਰਮ ਤੇ ਧਰਮ ਦੋਵੇਂ ਬੰਦੇ ਦੇ ਕੋਲੋਂ ਉੜ ਚੁੱਕੇ ਸਨ, ਮਨੁੱਖ ਨੇ ਐਨ ਖੰਭ ਲਾ ਕੇ ਉਡਾ ਦਿੱਤੇ ਸਨ। ਹੁਣ ਗੁਰੂ ਪਿਆਰਿਓ ਸ਼ਰਮ ਜੇ ਬੰਦੇ ਦੇ ਘਰ ਵਿੱਚ ਆਈ ਹੈ, ਹੁਣ ਜੇ ਘਰ ਦੇ ਵਿੱਚ ਕੋਈ ਆਵੇ ਪ੍ਰਾਹੁਣਾ ਆਵੇ, ਹੁਣ ਜੇ ਉਹਨੂੰ ਬੈਠਣ ਵਾਸਤੇ ਕੋਈ ਮੰਜਾ ਨਾ ਦਿੱਤਾ ਜਾਵੇ, ਪੀੜ੍ਹੀ ਨਾ ਦਿੱਤੀ ਜਾਵੇ, ਤੇ ਉਹਨੇ ਚਲੇ ਹੀ ਜਾਣਾ ਹੁੰਦਾ, ਕਿੰਨਾ ਕੁ ਝੜ ਡੀਕੇਗਾ। ਹੁਣ ਸ਼ਰਮ ਆਈ ਹੈ ਬੰਦੇ ਦੇ ਘਰ ਦੇ ਵਿੱਚ, ਪਰ ਇਹਨੇ ਆਪਣੇ ਘਰ ਵਿੱਚ ਵੜਨੀ ਨਹੀਂ ਦਿੱਤੀ। ਹੁਣ ਗੁਰੂ ਪਿਆਰਿਓ ਜੀ ਅੱਜ ਤੋਂ 550 ਸਾਲਾਂ ਦਾ ਜ਼ਿਕਰ ਕਰਦੇ ਆ ਕਿ ਗੁਰੂ ਮਹਾਰਾਜ ਜੀ ਨੇ ਲਓ ਜੀ ਉਦੋਂ ਆਖੀ ਸੀ ਇਹ ਗੱਲ, ਤੇ ਅੱਜ ਵੀ ਜੇ ਆਪਾਂ ਸਮਾਜ ਦੇ ਉੱਤੇ ਲਾ ਕੇ ਦੇਖੀਏ ਤੇ ਬਿਲਕੁਲ ਸਾਡਾ ਦੁਨੀਆਂ ਦਾ ਅੱਜ ਸ਼ਰਮ ਤੇ ਧਰਮ ਵੱਲੋਂ ਬਿਲਕੁਲ ਹੱਥ ਤੰਗ ਹੋ ਚੁੱਕਾ ਹੈ। ਕਦੀ ਪਿਓ ਤੇ ਪੁੱਤ ਦੀ ਸ਼ਰਮ ਹੁੰਦੀ ਸੀ ਪਿਆਰਿਓ, ਪਿਓ ਬਰਾਬਰ ਦਾ ਹੋਣਾ ਨਾ, ਇਹ ਪੁੱਤ ਬਰਾਬਰ ਦਾ ਹੋਣਾ ਪਿਓ ਦੇ, ਤੇ ਜਿੱਥੇ ਪੁੱਤ ਨੇ ਖੜਾ ਹੋਣਾ ਉੱਥੇ ਪਿਓ ਨਹੀਂ ਸੀ ਖੜੋਂਦਾ ਹੁੰਦਾ। ਜਿੱਥੇ ਪਿਓ ਬੈਠਾ ਨਾ ਚੌਂ ਬੰਦਿਆਂ ਦੇ ਵਿੱਚ, ਉੱਥੇ ਪੁੱਤ ਨਹੀਂ ਸੀ ਲੱਗ ਜਾਂਦਾ ਹੁੰਦਾ, ਇੱਥੇ ਮੇਰਾ ਬਾਪ ਬੈਠਾ ਹੈ ਸਿਆਣਿਆਂ ਦੇ ਵਿੱਚ ਬੈਠਾ, ਮੈਂ ਉੱਥੇ ਨਹੀਂ ਜਾਵਾਂਗਾ। ਤੇ ਗੁਰੂ ਪਿਆਰਿਓ ਅੱਜ ਸ਼ਰਮ ਤੇ ਧਰਮ ਵੱਲੋਂ ਹੱਥ ਇੰਨਾ ਤੰਗ ਹੋ ਗਿਆ, ਅੱਜ ਪਿਓ ਤੇ ਪੁੱਤ ਦੀ ਗਲਾਸੀ ਇਕੱਠਿਆਂ ਦੀ ਖੜਕਦੀ ਹੈ ਅੱਜ ਸਾਡੇ ਸਮਾਜ ਦੇ ਵਿੱਚ ਆ ਰਿਹਾ। ਹੁਣ ਪਿਓ ਤੇ ਪੁੱਤ ਦਾ ਕੋਈ ਪਰਦਾ ਨਹੀਂ ਰਹਿ ਗਿਆ, ਜਿਹੋ ਜੀ ਅਸ਼ਲੀਲਤਾ ਪੁੱਤ ਬੋਲਦਾ ਪਿਓ ਚਾਰ ਸ਼ਬਦ ਉਦੋਂ ਵੱਧ ਗੰਦੇ ਬੋਲਦਾ ਹੈ। ਕਦੀ ਮਾਂ ਤੇ ਧੀ ਦਾ ਪਰਦਾ ਹੁੰਦਾ ਸੀ, ਮਾਂ ਤੇ ਧੀ ਦੀ ਆਪਸ ਵਿੱਚ ਸ਼ਰਮ ਹੁੰਦੀ ਸੀ, ਔਰ ਅਜੋਕੇ ਸਮੇਂ ਵਿੱਚ ਦੇਖ ਲਈਏ ਸਾਡੇ ਵੱਲੋਂ ਇਹਦੇ ਵੱਲੋਂ ਵੀ ਹੱਥ ਤੰਗ ਹੋ ਗਿਆ। ਭੈਣ ਭਰਾ ਦੀ ਸ਼ਰਮ ਹੁੰਦੀ ਸੀ ਗੁਰੂ ਪਿਆਰਿਓ, ਸਭ ਕੁਝ ਅੱਜ ਸਮਾਜ ਦੇ ਵਿੱਚੋਂ ਸਭ ਕੁਝ ਅਸੀਂ ਮਾਡਰਨ, ਅਸੀਂ ਆਪਣੇ ਆਪ ਮਾਡਰਨ ਬਣ ਕੇ ਨਾ ਵੀ ਅਸੀਂ ਮਾਡਰਨ ਸਮਾਜ ਦੇ ਵਿੱਚ ਰਹਿ ਰਹੇ, ਤਾਂ ਕਿਹੜੀ ਗੱਲ ਹੈ, ਇਹ ਗੱਲਾਂ ਕਹਿੰਦੇ ਛੋਟੀਆਂ ਨੇ। ਗੁਰੂ ਪਿਆਰਿਓ ਜਿਸ ਦਾਤੇ ਦੇ ਆ ਇੱਜ਼ਤਾਂ ਦੇ ਰਾਖੇ ਦੇ ਕੋਲ ਬੈਠਿਆ ਨਾ, ਇੱਥੇ ਤੇ ਗੱਲ ਇੱਜ਼ਤਾਂ ਦੀ ਹੋਣੀ ਆ। ਪਰ ਅੱਜ ਭੈਣ ਤੇ ਵੀਰ ਦੀ ਵੀ ਸ਼ਰਮ ਨਹੀਂ ਰਹਿ ਗਈ ਅੱਜ ਸਾਡੇ ਸਮਾਜ ਦੇ ਵਿੱਚ, ਅੱਜ ਫਰੈਂਡਸ਼ਿਪਾਂ। ਹੁਣ ਗੁਰੂ ਪਿਆਰਿਓ ਤੁਸੀਂ ਕਹਿਣਾ ਇਹ ਕਿੱਦਾਂ ਦੀਆਂ ਗੱਲਾਂ ਛੇੜ ਕੇ ਬਹਿ ਗਿਆ,
ਹੁਣ ਕਿੱਥੇ ਕਰੀਏ ਇਹ ਗੱਲਾਂ? ਹੁਣ ਸ਼ਰਮ ਤੇ ਧਰਮ ਦੀ ਗੱਲ ਜਦੋਂ ਸਾਡੀ ਗੁਰਬਾਣੀ ਕਰਦੀ ਹੈ ਤੇ ਇਹਦੀ ਵਿਆਖਿਆ ਤੇ ਕਰਨੀ ਪੈਣੀ ਆ ਵੀ ਅਸੀਂ ਕਿੱਥੇ ਕਿੱਥੇ ਸ਼ਰਮ ਤੇ ਧਰਮ ਵੱਲੋਂ ਸਾਡਾ ਹੱਥ ਹੋ ਗਿਆ। ਹੁਣ ਧੀਆਂ ਭੈਣਾਂ ਭਰਾਵਾਂ ਲਈ ਫਰੈਂਡਸ਼ਿਪਾਂ ਲੱਭਦੀਆਂ ਫਿਰਦੀਆਂ ਹੋਣਗੀਆਂ। ਇਹੋ ਜਿਹੇ ਸਮਾਜ ਦੇ ਵਿੱਚ ਜੀ ਰਹੇ ਅਸੀਂ, ਵਿਦੇਸ਼ਾਂ ਦੇ ਵਿੱਚ ਅਸੀਂ ਮਾਡਰਨ ਟਾਈਪਾਂ ਆਖੀਏ ਵੀ ਅਸੀਂ ਮਾਡਰਨ ਜ਼ਮਾਨੇ ਵਿੱਚ ਇਹ ਗੱਲਾਂ ਜੀ ਪਿਛੋਕੜ ਰਹਿ ਗਿਆ। ਨਹੀਂ ਪਿਆਰਿਓ, ਅਸੀਂ ਇੱਜ਼ਤਾਂ ਵਾਲੇ ਹੁੰਦੇ ਸੀ, ਅਸੀਂ ਦੂਜਿਆਂ ਦੀਆਂ ਇੱਜ਼ਤਾਂ ਬਚਾਉਣ ਵਾਲੇ ਹੁੰਦੇ ਸੀ। ਅੱਜ ਧੀ ਜਿੱਥੇ ਮਰਜ਼ੀ ਜਾਵੇ, ਪੁੱਤ ਜਿੱਥੇ ਮਰਜ਼ੀ ਜਾਵੇ, ਕੋਈ ਪੁੱਛਣ ਵਾਲਾ ਨਹੀਂ। ਤੇ ਗੁਰਬਾਣੀ ਨੂੰ ਜੇ ਅਸੀਂ ਗੁਰੂ ਮੰਨਦੇ ਹਾਂ ਨਾ, ਤੇ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨੀ ਪਵੇਗੀ। ਗੁਰੂ ਮਹਾਰਾਜ ਪਾਪੀ ਜੀਵਾਂ ਦਾ ਆਧਾਰ ਕਰਦੇ ਕਰਦੇ ਕਰਦੇ ਕਰਦੇ ਕਿੱਧਰ ਨੂੰ ਗਏ? ਆਪਾਂ ਉਹਨਾਂ ਦੇ ਸੁੰਦਰ ਪੈੜਾਂ ਨੂੰ ਲੱਭਦੇ ਲੱਭਦੇ, ਉਹਨਾਂ ਦੇ ਕਦਮਾਂ ਦੀਆਂ ਖੁਸ਼ਬੂਹਾਂ ਨੂੰ ਲੱਭਦੇ ਲੱਭਦੇ, ਗੁਰੂ ਪਿਆਰਿਓ ਉਹ ਦੱਖਣ ਵੱਲ ਆਪਾਂ ਚਲੇ ਗਏ ਸੀਗੇ। ਤਾਂ ਰਮੇਸ਼ਵਰ ਦੇ ਅਸਥਾਨ ਦੇ ਉੱਤੇ ਪਹੁੰਚ ਚੁੱਕੇ ਆਪਾਂ। ਰਮੇਸ਼ਵਰ ਉੱਥੇ ਰਾਮ ਚੰਦਰ ਜੀ ਦਾ ਹਿੰਦੂਆਂ ਦਾ ਬਹੁਤ ਵੱਡਾ ਇੱਕ ਪ੍ਰਸਿੱਧ ਅਸਥਾਨ ਹੈ। ਔਰ ਉਸ ਤੋਂ ਅੱਗੇ ਸ਼੍ਰੀਲੰਕਾ ਆ ਜਾਂਦਾ, ਜਿੱਥੇ ਧੰਨ ਗੁਰੂ ਮਹਾਰਾਜ ਜੀ ਦੇ ਪਾਵਨ ਕਦਮ ਆਪਾਂ ਉੱਥੇ ਅੱਜ ਲੈ ਕੇ ਚੱਲਣੇ ਆ। ਉਹਨਾਂ ਪੈੜਾਂ ਦੀਆਂ ਖੁਸ਼ਬੂਆਂ ਨੂੰ ਲੱਭਦੇ ਲੱਭਦੇ ਆਪਾਂ ਸੰਗਲਾ ਦੀਪ, ਇਹਨੂੰ ਸੰਗਲਾ ਦੀਪ ਵੀ ਆਖਿਆ ਜਾਂਦਾ ਸੀ, ਇਹਨੂੰ ਸਲੋਨ ਵੀ ਆਖਿਆ ਜਾਂਦਾ ਸੀ, ਇਹਨੂੰ ਲੰਕਾ ਵੀ ਆਖਿਆ ਜਾਂਦਾ। ਇਸ ਇੱਕੋ ਹੀ ਦੇਸ਼ ਦੇ ਸਾਰੇ ਨਾਂ ਆ। ਹੁਣ ਇਹ ਰਮੇਸ਼ਵਰ ਜਿੱਥੇ ਸਤਿਗੁਰ ਪਹੁੰਚਦੇ ਆ ਨਾ, ਔਰ ਇੱਥੋਂ 14 ਮੀਲ ਦਾ ਸਫ਼ਰ ਹੈ ਅੱਗੇ ਸਲੋਨ ਜਿਹੜਾ ਸ਼੍ਰੀਲੰਕਾ ਆਉਂਦਾ। ਤੇ ਇੱਥੇ ਦੀ ਇੱਕ ਕਹਾਵਤ ਹਿੰਦੂ ਭਰਾਵਾਂ ਦੇ ਇਤਿਹਾਸ ਦੀ ਬਣੀ ਹੋਈ ਹੈ ਕਿ ਜਦੋਂ ਰਾਮ ਚੰਦਰ ਜੀ ਸੀਤਾ ਨੂੰ ਛਡਵਾਉਣ ਵਾਸਤੇ ਲੈ ਕੇ ਜਾਂਦੇ, ਇੱਥੋਂ ਦੀ ਰਾਮ ਸੇਤੂ ਪੁਲ ਜਿਹੜਾ ਇੱਥੋਂ ਦੀ ਬਣਾਇਆ ਜਾਂਦਾ। ਤੇ ਗੁਰੂ ਪਿਆਰਿਓ ਵੈਸੇ ਪੁਲ ਤੇ ਹੈ ਨਹੀਂ ਉੱਥੇ, ਚਲੋ ਜੋ ਵੀ ਹੈ, ਪਰ ਉਹਨਾਂ ਦਾ ਇੱਕ ਇਤਿਹਾਸ ਹੈ। ਤੇ ਅੱਜ ਖਾੜੀ ਦੇਸ਼ਾਂ ਤੋਂ ਜਿੰਨਾ ਵਪਾਰ ਹੁੰਦਾ ਇਧਰਲੇ ਪਾਸੇ ਚਾਈਨਾ ਦੇ ਵਿੱਚ ਹੋਵੇ, ਬੰਗਾਲ ਦੇ ਵਿੱਚ, ਬੰਗਲਾਦੇਸ਼ ਵੱਲ, ਜਿੰਨਾ ਖਾੜੀ ਦੇਸ਼ਾਂ ਦੇ ਵਿੱਚ ਦੀ ਵਪਾਰ ਹੁੰਦਾ ਨਾ, ਉਹ ਸਾਰਾ ਇਸੇ 14 ਮੀਲਾਂ ਦੇ ਉਸ ਪਾਣੀ ਦੇ ਜਿਹੜਾ ਇੱਕ ਵਹਿਣ ਹੈ ਨਾ ਸਮੁੰਦਰ ਦਾ, ਉਹਦੇ ਵਿੱਚ ਦੀ ਸਾਰੇ ਸ਼ਿਪ ਜਾਂਦੇ ਨੇ। ਹੁਣ ਗੁਰਦੇਵ ਪਾਤਸ਼ਾਹ ਜਦੋਂ ਜਾਂਦੇ ਆ, ਉਦੋਂ ਸ਼ਿਪ ਚੱਲ ਚੁੱਕੇ ਸਨ, ਉਦੋਂ ਜਿਹੜੇ ਪਾਣੀ ਵਾਲੇ ਜਹਾਜ਼ ਸੀ ਨਾ ਉਹ ਚੱਲ ਚੁੱਕੇ ਸਨ। ਤੇ ਸਤਿਗੁਰੂ ਗੁਰਦੇਵ ਪਾਤਸ਼ਾਹ ਇਸ ਪਾਣੀ ਵਾਲੇ ਸ਼ਿਪ ਦੇ ਵਿੱਚ ਅਸਵਾਰ ਹੋ ਕੇ ਇੱਥੇ ਅੱਗੇ ਜਾਂਦੇ ਨੇ। ਇੱਥੇ ਜਾਣ ਦਾ ਕਾਰਨ ਭਾਈ ਮਨਸੁਖ ਦਾ ਨਾਂ ਜਦੋਂ ਆਪਾਂ ਸੁਲਤਾਨਪੁਰ ਦੇ ਵਿੱਚ ਸੀ ਨਾ, ਜੇ ਤੁਹਾਡੇ ਦਿਮਾਗ ਦੇ ਵਿੱਚ ਹੋਵੇ ਤੇ ਮੈਂ ਤੁਹਾਨੂੰ ਫਿਰ ਦੁਬਾਰਾ ਰਿਪੀਟ ਕਰਾ ਦਵਾਂ ਕਿ ਇੱਕ ਬਹੁਤ ਵੱਡਾ ਲਾਹੌਰ ਦਾ ਵਪਾਰੀ ਸੀ ਔਰ ਭਾਈ ਭਗੀਰਥ ਲਾਹੌਰ ਜਾਂਦੇ ਨੇ ਔਰ ਉਹਨਾਂ ਦੇ ਨਾਲ ਜਾਣ ਪਛਾਣ ਕਰ ਹੋ ਜਾਂਦੀ ਹੈ। ਤੇ ਭਾਈ ਭਗੀਰਥ ਜੀ ਆਪਣੇ ਪ੍ਰੀਤਮ ਦੇ ਗੁਣ ਗਾਉਂਦੇ ਨੇ ਇਸ ਵਪਾਰੀ ਦੇ ਕੋਲ, ਜਿਹਦਾ ਨਾਮ ਮਨਸੁਖ ਹੈ। ਹੁਣ ਗੁਰੂ ਪਿਆਰਿਓ ਇਹ ਸੱਚੇ ਸਤਿਗੁਰਾਂ ਦੀ ਚਰਨਾਂ ਦੀ ਤਾਂਘ ਲੈ ਕੇ ਤੇ ਸੁਲਤਾਨਪੁਰ ਦੀ ਪਾਵਨ ਧਰਤੀ ਦੇ ਉੱਤੇ ਭਾਈ ਭਗੀਰਥ ਦੇ ਦੱਸੇ ਮੁਤਾਬਕ ਕਿ ਇਸ ਵੇਲੇ ਕਲਯੁੱਗ ਦੇ ਅੰਦਰ ਜੇ ਇੱਕ ਸੱਚਾ ਕੋਈ ਪੁਰਸ਼ ਹੈ, ਇੱਕ ਰੱਬ ਦਾ ਰੂਪ ਹੈ ਤੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰ ਰਿਹਾ, ਉਹਦਾ ਨਾਂ ਹੈ ਮੇਰਾ ਧੰਨ ਗੁਰੂ ਨਾਨਕ। ਹੁਣ ਭਾਈ ਮਨਸੁਖ ਦੇ ਮਨ ਵਿੱਚ ਆਇਆ ਵੀ ਇਸ ਵੇਲੇ ਬਥੇਰੇ ਠੱਗ ਤੁਰੇ ਫਿਰਦੇ ਆ ਗੁਰੂਆਂ ਦੇ ਨਾਂ ਦੇ ਉੱਤੇ, ਸਾਧਾਂ ਵਾਲੇ ਭੇਸ ਬਣਾ ਕੇ ਏਦਾਂ ਦਾ ਇਹ ਹੋਣਾ। ਪਰ ਗੁਰੂ ਪਿਆਰਿਓ ਭਾਈ ਭਗੀਰਥ ਨੇ ਇੰਨੀ ਭਾਵਨਾ ਦੇ ਨਾਲ ਆਖਿਆ ਸੀ ਕਿ ਮਨਸੁਖ ਵੀ ਸਤਿਗੁਰਾਂ ਦੇ ਦਦਾਰ ਦੀ ਤਾਂਘ ਜਿਹੜੀ ਇਹਦੇ ਮਨ ਦੇ ਵਿੱਚ ਉਪਜ ਪੈਂਦੀ ਹੈ। ਸੁਲਤਾਨਪੁਰ ਆ ਕੇ ਦਰਸ਼ਨ ਦਦਾਰੇ ਕਰਦਾ ਔਰ ਸਤਿਗੁਰਾਂ ਦੇ ਜੀਵਨ ਤੋਂ ਆਸ਼ਾ ਚਕਾਰ ਉੱਠਦਾ, ਗੁਰੂ ਮਹਾਰਾਜ ਜੀ ਦਾ ਸ਼ਰਧਾਲੂ ਬਣ ਜਾਂਦਾ, ਸੱਚਾ ਸੇਵਕ ਬਣ ਜਾਂਦਾ। ਤੇ ਸੱਚੇ ਸਤਿਗੁਰੂ ਇਹਨੂੰ ਸੱਚ ਦੀ ਕਮਾਈ ਕਰਨ ਦੀ ਜਾਚ ਦੱਸਦੇ ਨੇ, ਕਹਿੰਦੇ ਪਰਮਾਤਮਾ ਦੇ ਨਾਲ ਪ੍ਰਤੀਤ ਰੱਖੀ, ਪਿਆਰ ਰੱਖੀ ਤੇ ਤੂੰ ਆਪਣੇ ਕਮਾਈ ਦੇ ਵਿੱਚ ਸਫਲ ਹੋ ਕੇ ਤੇ ਉਹਦੇ ਵਿੱਚੋਂ ਕੁਝ ਪੈਸੇ ਕੱਢ ਕੇ ਤੇ ਲੋੜਵੰਦਾਂ ਦੇ ਵਿੱਚ ਵੀ ਦੇਣੇ। ਹੁਣ ਗੁਰੂ ਪਿਆਰਿਓ ਸਾਡੇ ਸਿੱਖ ਕੌਮ ਦੇ ਅੰਦਰ, ਧਰਮ ਦੇ ਅੰਦਰ ਜੇ ਦੇਖੀਏ, ਬਹੁਤ ਵੱਡੇ ਵਪਾਰੀ ਹੋਏ ਨੇ। ਗੁਰੂ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਬਾਦਸ਼ਾਹ ਬਣਾਇਆ, ਸ਼ਹਿਨਸ਼ਾਹ ਬਣਾਇਆ, ਮੇਰੇ ਸਿੱਖ ਜਿਹੜੇ ਰਾਜੇ ਹੋਣਗੇ, ਇਹ ਕੰਗਾਲ ਨਹੀਂ, ਇਹਨਾਂ ਨੂੰ ਭਿਖਾਰੀ ਨਹੀਂ ਬਣਾਇਆ, ਬਾਦਸ਼ਾਹ ਬਣਾਇਆ। ਔਰ ਬਾਦਸ਼ਾਹ ਬਣਾਇਆ ਤੇ ਅੱਜ ਕਿਤੇ ਵੀ ਕੋਈ ਕੁਦਰਤੀ ਆਫਤ ਹੋ ਜਾਵੇ ਤੇ ਗੁਰੂ ਪਿਆਰਿਓ ਲੋਕ ਝੋਲੀਆਂ ਅੜਦੇ ਹੁੰਦੇ ਤੇ ਤੁਸੀਂ ਦਾਨੀ ਬਣ ਕੇ ਉਹਨਾਂ ਗਰੀਬਾਂ ਦੀਆਂ ਝੋਲੀਆਂ ਦੇ ਵਿੱਚ, ਬੜੀਆਂ ਮੁਸੀਬਤਾਂ ਦੇ ਵਿੱਚ ਵੀ ਕੁਝ ਨਾ ਕੁਝ ਉਹਨਾਂ ਦੇ ਖਾਣ ਪੀਣ ਵਾਸਤੇ ਦਿੰਦੇ ਹੋ। ਹੁਣ ਇਹ ਭਾਈ ਭਗੀ ਭਾਈ ਮਨਸੁਖ ਜੀ ਬਹੁਤ ਚੜ੍ਹਦੀ ਕਲਾ ਵਾਲੇ ਸਿੱਖ ਸਨ। ਤੇ ਜੇ ਹੋਰ ਆਪਾਂ ਵਪਾਰੀਆਂ ਦੀ ਗੱਲ ਕਰੀਏ ਨਾ,
ਤੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਸਮੇਂ ਦੇ ਵਿੱਚ ਮੱਖਣ ਸ਼ਾਹ ਲਵਾਣਾ ਉਹਦੇ ਜਹਾਜ਼ ਚੱਲਦੇ ਸੀ, ਜਹਾਜ਼ ਸ਼ਿਪ ਚੱਲਦੇ ਸੀ, ਵਪਾਰੀ ਸਨ, ਟ੍ਰੇਡ ਦਾ ਕੰਮ ਕਰਦੇ ਸੀ। ਔਰ ਉਸ ਤੋਂ ਬਾਅਦ ਜਦੋਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਆ ਤੇ ਦਿੱਲੀ ਦੇ ਵਿੱਚ ਗੁਰੂ ਪਿਆਰਿਓ ਇੱਕ ਲੱਖੀ ਸ਼ਾਹ ਵਣਜਾਰਾ ਨਾਂ ਤੁਸੀਂ ਜਾਣਦੇ ਹੋ ਸਾਰਾ, ਤੇ ਏਡਾ ਟ੍ਰੇਡਰ ਸੀ ਉਹ, ਉਹਦਾ 500 ਗੱਡੇ ਚੱਲਦੇ ਸੀ ਦਿੱਲੀ ਦੇ ਵਿੱਚ, ਏਡੀ ਵੱਡੀ ਟਰਾਂਸਪੋਰਟ ਸੀ ਉਹਦੀ, ਬਹੁਤ ਵੱਡਾ ਵਪਾਰੀ ਸੀ ਉਹ। ਤੇ ਗੁਰੂ ਮਹਾਰਾਜ ਜੀ ਨੇ ਸਾਨੂੰ ਯੁਕਤੀ ਦੱਸੀ ਹੈ ਚੰਗੀ ਵਿਦ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਹੈ, ਇੱਥੇ 52 ਤਰ੍ਹਾਂ ਦੇ ਲੋਕਾਂ ਨੂੰ ਵਸਾਇਆ ਗਿਆ, ਜਿਹਦੇ ਵਿੱਚ ਵਪਾਰੀਆਂ ਦਾ ਵੀ ਬਹੁਤ ਵੱਡਾ ਰੋਲ ਸੀ। ਸਤਿਗੁਰਾਂ ਨੇ ਆਖਿਆ ਸੀ ਤੁਸੀਂ ਵਪਾਰ ਕਰੋ, ਵੱਡੇ ਬੰਦੇ ਬਣੋ, ਵੱਡੇ ਅਮੀਰ ਬਣੋ, ਮੇਰੇ ਸਿੱਖ ਅਮੀਰ ਬਣਨਗੇ। ਔਰ ਇਹਦੇ ਵਿੱਚ ਤੁਸੀਂ ਇਸ ਚੀਜ਼ ਨੂੰ ਬਰੀਕੀ ਦੇ ਨਾਲ ਸਿੱਖੋ, ਕਹਿੰਦੇ ਆ ਪੜ੍ਹੋ, ਵਿੱਦਿਆ ਹਾਸਲ ਕਰੋ, ਔਰ ਇਹ ਟ੍ਰੇਡ ਦਾ ਕੰਮ ਜਿਹੜਾ ਮੇਰੇ ਸਿੱਖਾਂ ਨੂੰ ਆਉਣਾ ਚਾਹੀਦਾ। ਇੱਕ ਤੇ ਸਾਫ ਸੁਥਰਾ ਬੰਦਾ ਰਹਿੰਦਾ, ਵਪਾਰੀ ਬੰਦੇ ਸਾਫ ਸੁਥਰੇ ਆ, ਔਰ ਉਹਦੇ ਵਿੱਚੋਂ ਕਮਾਈ ਵੀ ਵੱਧ ਹੁੰਦੀ ਹੈ ਔਰ ਕਮਿਸ਼ਨ ਮਿਲਦਾ, ਔਰ ਇਹਦੇ ਵਿੱਚ ਬੇਈਮਾਨੀ ਕੋਈ ਨਹੀਂ, ਲਿਖ ਕੇ ਦਿੱਤਾ ਜਾਂਦਾ ਹੈ। ਔਰ ਇਹਦੇ ਵਿੱਚ ਜਿਹੜਾ ਟ੍ਰੇਡ ਦਾ ਕੰਮ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਬੇਈਮਾਨੀ ਨਹੀਂ ਬੰਦਾ ਕਰਦਾ, ਇਹਦੀ ਹੱਕ ਦੀ ਕਮਾਈ ਹੈ, ਦੱਸ ਕੇ ਆਪਣੀ ਉਹਨੇ ਆਪਣੀ ਦੱਸ ਕੇ ਮਿਹਨਤ ਲੈਣੀ ਆ, ਜੋ ਕਮਿਸ਼ਨ ਹੈ ਦੱਸ ਕੇ ਲਿਆ ਜਾਂਦਾ। ਤੋ ਗੁਰੂ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਇੱਕ ਵਪਾਰੀ ਜਿਹੜਾ ਸੀ ਨਾ ਭਾਈ ਮਨਸੁਖ, ਇਹ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਂਦਾ ਤੇ ਹੁਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਪਾਰ ਕਰਨ ਵਾਸਤੇ ਇਹ ਪਹਿਲਾਂ ਵੀ ਜਾਂਦਾ ਸੀ, ਔਰ ਅੱਜ ਵੀ ਤਕਰੀਬਨ ਇਹ ਸੰਗਲਾ ਦੀਪ ਦੇ ਵਿੱਚ, ਜਿੱਥੇ ਦੀ ਮੈਂ ਤੁਹਾਡੇ ਨਾਲ ਬੇਨਤੀ ਕਰ ਰਿਹਾ ਵੀ ਗੁਰਦੇਵ ਪਾਤਸ਼ਾਹ ਦੇ ਇੱਥੇ ਪਵਿੱਤਰ ਚਰਨ ਪੈਂਦੇ ਆ ਸ਼੍ਰੀ ਲੰਕਾ ਦੇ ਵਿੱਚ, ਇਹ ਉੱਥੇ ਪਹੁੰਚਿਆ ਹੋਇਆ ਸੀਗਾ। ਜਦੋਂ ਇਹ ਪਹੁੰਚਿਆ ਨਾ ਤੇ ਗੁਰੂ ਪਿਆਰਿਓ ਹੁਣ ਜਿਹੜੇ ਵੱਡੇ ਵਪਾਰੀ ਹੁੰਦੇ ਆ ਔਰ ਉਹਨਾਂ ਜਿਹਨਾਂ ਦੇਸ਼ਾਂ ਦੇ ਵਿੱਚ ਵਪਾਰ ਕਰਨ ਵਾਸਤੇ ਜਾਂਦੇ ਔਰ ਉੱਥੇ ਦੇ ਰਾਜਿਆਂ ਨੂੰ ਜਾਂ ਅਮੀਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਆਪਣੇ ਦੇਸ਼ਾਂ ਦੇ ਵਿੱਚੋਂ ਜਿੱਥੋਂ ਜਾਂਦੇ ਔਰ ਉੱਥੇ ਦੀਆਂ ਕੀਮਤੀ ਚੀਜ਼ਾਂ ਭੇਟਾਵਾਂ ਲੈ ਕੇ ਜਾਇਆ ਕਰਦੇ ਆ, ਔਰ ਪੰਜਾਬ ਦੇ ਵਿੱਚੋਂ ਵਧੀਆ ਭੇਟਾਵਾਂ ਉੱਥੇ ਦੇ ਰਾਜਿਆਂ ਜਾਂ ਹੋਰ ਟ੍ਰੇਡਮੈਨ ਵਾਸਤੇ ਲੈ ਕੇ ਜਾਂਦੇ ਹੋਣਗੇ। ਤੇ ਗੁਰੂ ਪਿਆਰਿਓ ਹੁਣ ਅੱਜ ਰਾਜਾ ਸ਼ਿਵਨਾਭ ਹੈ ਇੱਥੇ ਦਾ ਔਰ ਉਹ ਦੇਖਦਾ ਇਹਦੇ ਜੀਵਨ ਵਿੱਚ ਬੜਾ ਫਰਕ ਆ ਗਿਆ, ਬੜੀ ਤਬਦੀਲੀ ਆ ਗਈ ਹੈ। ਭਾਈ ਮਨਸੁਖ ਜਿੱਦਾਂ ਦਾ ਪਹਿਲਾਂ ਹੁੰਦਾ ਸੀ ਨਾ ਉਦਾਂ ਦਾ ਅੱਜ ਨਹੀਂ ਰਹਿ ਗਿਆ, ਬੜੀ ਤਬਦੀਲੀ ਆ ਗਈ ਆ। ਪਰ ਕੋਈ ਜ਼ਬਾਨ ਦੇ ਵਿੱਚ ਉਹ ਗੱਲ ਨਾ ਕੀਤੀ। ਹੋਇਆ ਕੀ ਕਿ ਇਕਾਦਸੀ ਦੇ ਦਿਨ ਚੱਲਦੇ ਸਨ ਇਕਾਦਸੀ ਦੇ, ਔਰ ਹਿੰਦੂਆਂ ਦੇ ਵਿੱਚ ਇਹਨੂੰ ਬੜਾ ਪਵਿੱਤਰ ਮੰਨਿਆ ਜਾਂਦਾ, ਔਰ ਗੁਰੂ ਪਿਆਰਿਓ ਵਰਤ ਰੱਖੇ ਜਾਂਦੇ ਸਨ ਉਸ ਵੇਸੇ, ਔਰ ਜਿਹੜਾ ਇਕਾਦਸੀ ਦਾ ਦਿਨ ਹੁੰਦਾ ਨਾ ਔਰ ਉਸ ਦਿਨ ਵਰਤ ਰੱਖਿਆ ਜਾਂਦਾ। ਔਰ ਇੱਥੇ ਜਿਹੜਾ ਇੱਥੇ ਦਾ ਰਾਜਾ ਸੀ ਨਾ ਸ਼ਿਵਨਾਭ, ਉਹਦੇ ਇਲਾਕੇ ਦੇ ਵਿੱਚ ਵੀ ਜਿੰਨੇ ਇਹ ਲੋਕ ਸਨ ਨਾ ਉਹ ਇਕਾਦਸੀ ਦਾ ਵਰਤ ਰੱਖਿਆ ਕਰਦੇ ਸੀ। ਪਰ ਭਾਈ ਮਨਸੁਖ ਤੇ ਗੁਰੂ ਕਾ ਸਿੱਖ ਬਣ ਕੇ ਚਲੇ ਗਿਆ ਸੀਗਾ, ਹੁਣ ਇਹਨੇ ਵਰਤ ਨਹੀਂ ਰੱਖਿਆ, ਇਹਨੇ ਰਾਤ ਨੂੰ ਆਪਣਾ ਭੋਜਨ ਬਣਾਇਆ। ਹੁਣ ਭਾਵੇਂ ਰਾਜੇ ਦੇ ਨਾਲ ਪਿਆਰ ਹੈ, ਰਾਜੇ ਨਾਲ ਇਹਦੀ ਵਾਕਫੀ ਹੈ, ਪਰ ਲੋਕਾਂ ਨੇ ਰੌਲਾ ਚੱਕ ਦਿੱਤਾ, ਲੋਕ ਸੜਕਾਂ ਦੇ ਉੱਤੇ ਆ ਗਏ, ਆਹ ਦੇਖੋ ਰਾਜਾ ਤੇਰੇ ਰਾਜ ਦੇ ਵਿੱਚ ਏਦਾਂ ਦਾ ਅਨਿਆਇ। ਔਰ ਇਕਾਦਸੀ ਦੇ ਦਿਨ ਦੇ ਵਿੱਚ ਆ ਇੱਕ ਤੁਹਾਡਾ ਵਪਾਰੀ ਤੁਹਾਡੇ ਅਸੂਲਾਂ ਤੋਂ ਉਲਟ ਚੱਲ ਕੇ ਕਾਨੂੰਨ ਨੂੰ ਐਨ ਸ਼ਿੱਕੇ ਦੇ ਉੱਤੇ ਟਾਂਕੇ, ਇਹਨੇ ਰਾਤ ਪ੍ਰਸ਼ਾਦਾ ਬਣਾਇਆ, ਅੱਗ ਬਾਲੀ ਹੈ। ਹੁਣ ਗੁਰੂ ਪਿਆਰਿਓ ਲੋਕ ਜਦੋਂ ਬਗਾਵਤ ਕਰ ਦੇਣ ਤੇ ਵੱਡੀਆਂ ਵੱਡੀਆਂ ਸਰਕਾਰਾਂ ਡੋਲ ਜਾਂਦੀਆਂ, ਇਹ ਸ਼ਿਵਨਾਭ ਭਾਵੇਂ ਇਹਦਾ ਵਾਕਬ ਸੀ, ਇਸ ਗੁਰੂ ਕੇ ਸਿੱਖ ਦਾ ਵਾਕਬ ਸੀ ਮਨਸੁਖ ਜੀ ਦਾ, ਪਰ ਫੇਰ ਵੀ ਜਦੋਂ ਲੋਕਾਂ ਦਾ ਵਿਦਰੋਹ ਦੇਖਿਆ ਤੇ ਭਾਈ ਮਨਸੁਖ ਨੂੰ ਕੈਦ ਦੇ ਵਿੱਚ ਡਾਲ ਦਿੱਤਾ, ਨਾ ਚਾਹੁੰਦੇ ਹੋਏ ਵੀ ਭਾਈ ਮਨਸੁਖ ਨੂੰ ਕੈਦ ਦੇ ਵਿੱਚ ਡਾਲ ਦਿੱਤਾ, ਕੈਦੀ ਬਣਾ ਲਿਆ ਗਿਆ। ਹੁਣ ਉਹ ਦੇਖਦਾ ਵੀ ਐਡਾ ਵੱਡਾ ਵਪਾਰੀ ਹੈ, ਰਾਤ ਦੇ ਸਮੇਂ ਗੁਰੂ ਪਿਆਰਿਓ ਛੁਪ ਕੇ ਜਾਂਦਾ ਹੈ ਵੀ ਐਡਾ ਵੱਡਾ ਵਪਾਰੀ ਹੈ, ਰਾਤ ਕਿੱਦਾਂ ਕੱਟੇਗਾ, ਔਰ ਇਹਨੂੰ ਤਕਲੀਫ ਹੋਵੇਗੀ, ਔਰ ਜਿਹੜਾ ਸ਼ਾਹੀ ਮਹਿਲਾਂ ਦੇ ਵਿੱਚ ਰਹਿਣ ਗਿੱਜਿਆ ਹੋਵੇ ਔਰ ਮਖਮਲੀ ਗਦੇਲਿਆਂ ਦੇ ਉੱਤੇ ਸੌਣ ਵਾਸਤੇ ਗਿੱਜਿਆ ਹੋਵੇ ਤੇ ਖਾਣਾ ਪੀਣਾ ਉਹਦਾ ਕਮਾਲ ਦਾ ਹੋਵੇ ਔਰ ਇੱਥੇ ਭੁੱਖ ਨਿਭਾਣਾ ਔਰ ਰੜੇ ਥੱਲੇ ਧਰਤੀ ਦੇ ਉੱਤੇ ਕਿੱਦਾਂ ਸੁੱਤਾ ਹੋਵੇਗਾ, ਕਹਿੰਦੇ ਇਹਨੇ ਰਾਤ ਨੂੰ ਗੁਪਤ ਤੌਰ ਦੇ ਉੱਤੇ ਦੇਖਿਆ ਤੇ ਭਾਈ ਭਗੀਰਥ ਜੀ ਪਿਆਰ ਦੇ ਨਾਲ ਬਾਣੀ ਪੜ੍ਹਦੇ ਸਨ, ਉਹਨਾਂ ਦੀ ਸੁਰਤੀ ਨਿਰੰਕਾਰ ਦੇ ਨਾਲ ਜੁੜੀ ਹੋਈ ਆ, ਚਿਹਰੇ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੀ ਮੁਰਝਾਨ ਨਹੀਂ ਹੈ, ਸਗੋਂ ਮੁਸਕਰਾਹਟ ਹੈ, ਚਿਹਰਾ ਖਿੜਿਆ ਹੋਇਆ ਜਾਹੋ ਜਲਾਲ ਹੈ ਚਿਹਰੇ ਦੇ ਉੱਤੇ। ਤੇ ਗੁਰੂ ਪਿਆਰਿਓ ਅਗਲੇ ਦਿਨ ਆਪਣੇ ਦਰਬਾਰ ਦੇ ਵਿੱਚ ਬੁਲਾ ਲਿਆ, ਕਹਿੰਦੇ ਮਨਸੁਖ
ਤੈਨੂੰ ਰਾਤ ਕੈਦ ਰੱਖਿਆ ਗਿਆ। ਪਰ ਸੱਜਣਾ ਮੈਂ ਤੈਨੂੰ ਦੇਖਿਆ, ਤੂੰ ਤੇ ਬੜਾ ਖੁਸ਼ ਸੀ। ਕੈਦੀ ਐਦਾਂ ਥੋੜੋ ਹੁੰਦੇ ਆ, ਔਰ ਕੈਦੀ ਤੇ ਰੋਂਦੇ ਕਰਲਾਉਂਦੇ ਹੁੰਦੇ ਆ ਵੀ ਸਾਨੂੰ ਇੱਥੋਂ ਕੱਢ ਲਿਆ ਜਾਵੇ, ਔਰ ਤੂੰ ਬੜਾ ਖੁਸ਼ ਸੀ। ਇਹ ਕਾਹਦਾ ਕਰਕੇ ਮੈਂ ਦੇਖ ਰਿਹਾ ਤੇਰਾ, ਜਦੋਂ ਤੂੰ ਆਇਆ ਤੇਰੇ ਹਾਵ ਭਾਵ ਪਹਿਲਾਂ ਵਰਗੇ ਨਹੀਂ ਸੀ। ਇਹ ਕਿੱਦਾਂ ਤੇਰੇ ਉੱਤੇ ਕੀ ਹੋਇਆ, ਇਹ ਕੀ ਬੀਤਿਆ? ਇੱਥੇ ਤੈਨੂੰ ਪਤਾ ਨਹੀਂ ਸੀ ਵੀ ਸਾਡੇ ਰਿਵਾਜ ਮੁਤਾਬਕ ਇੱਥੇ ਵਰਤ ਰੱਖਿਆ ਜਾਂਦਾ? ਤੂੰ ਵਰਤ ਕਿਉਂ ਨਹੀਂ ਰੱਖਿਆ? ਸਾਡੇ ਕਾਨੂੰਨ ਨੂੰ ਕਿਉਂ ਤੋੜਿਆ? ਤੇ ਭਾਈ ਮਨਸੁਖ ਜੀ ਕਹਿੰਦੇ, ਕਹਿੰਦੇ ਨਹੀਂ ਸੱਜਣਾ, ਮੈਂ ਵਰਤ ਰੱਖਿਆ, ਮੇਰਾ ਵਰਤ ਰੱਖਿਆ। ਜਿੱਦਾਂ ਦਾ ਵਰਤ ਮੇਰੇ ਗੁਰਦੇਵ ਪਾਤਸ਼ਾਹ ਨੇ ਰੱਖਿਆ ਨਾ, ਆਖਿਆ ਜਿੱਦਾਂ ਦਾ ਉਹਨੇ ਗਿਆਨ ਦਿੱਤਾ ਉਹ ਮੈਂ ਵਰਤ ਰੱਖਿਆ, ਆਹ ਜਿਹੜੇ ਪਖੰਡਾਂ ਵਾਲੇ ਵਰਤ ਆ ਉਹ ਮੈਂ ਛੱਡ ਦਿੱਤੇ ਆ। ਕਹਿੰਦੇ ਤੂੰ ਕਿਹੜਾ ਵਰਤ ਰੱਖਿਆ? ਕਹਿੰਦਾ ਮੈਂ ਇਮਾਨਦਾਰੀ ਦਾ ਵਰਤ ਰੱਖਿਆ, ਬੇਈਮਾਨੀ ਛੱਡ ਦਿੱਤੀ ਆ। ਇਹ ਮੈਂ ਵਰਤ ਰੱਖਿਆ ਇਮਾਨਦਾਰੀ ਦਾ, ਬੇਈਮਾਨੀ ਛੱਡ ਦਿੱਤੀ। ਮੈਂ ਝੂਠ ਬੋਲਣ ਤੋਂ ਵਰਤ ਰੱਖ ਲਿਆ, ਹੁਣ ਮੈਂ ਸੱਚ ਬੋਲਿਆ ਕਰਦਾ। ਮੈਂ ਕਾਮ ਕ੍ਰੋਧ ਲੋਭ ਮੋਹੰਕਾਰ ਵਰਗੇ ਇਹਨਾਂ ਪਾਪਾਂ ਤੋਂ ਵਰਤ ਰੱਖ ਲਿਆ। ਤੇ ਭਾਈ ਮਨਸੁਖ ਜੀ ਕਿਹੜੇ ਵਰਤ ਰੱਖੇ ਨੇ ਇਹਨੇ? ਇੱਕ ਕਿਵਤਾ ਤੁਹਾਡੇ ਨਾਲ ਪੇਸ਼ ਕਰਦੇ ਆ, ਕਵੀ ਨੇ ਬਹੁਤ ਸੋਹਣੇ ਬੋਲ ਲਿਖੇ ਨੇ ਕਿ ਭਾਈ ਮਨਸੁਖ ਜੀ ਇਸ ਰਾਜੇ ਨੂੰ, ਰਾਜੇ ਸ਼ਿਵ ਨਾਮ ਨੂੰ ਦੱਸਦੇ, ਕਹਿੰਦੇ ਆ ਸੱਜਣਾ ਮੇਰੇ ਕੋਲ ਬੈਠ, ਮੈਂ ਕਿਹੜੇ ਵਰਤਾਂ ਦਾ ਧਾਰਨੀ ਬਣ ਚੁੱਕਾ, ਮੇਰੇ ਪ੍ਰੀਤਮ ਨੇ ਮੇਰੇ ਕਿਹੜੇ ਵਰਤ ਰਖਾ ਤੇ। ਸੁਣੋ ਪਿਆਰ ਦੇ ਨਾਲ ਇੱਕ ਕਵਿਤਾ ਤੁਹਾਡੇ

ਬਹੁਤ ਬਹੁਤ ਧੰਨਵਾਦ ਜੀ, ਸਿੱਖ ਸੰਗਤਾਂ ਦਾ ਬੜਾ ਪਿਆਰ ਦਾ ਸਬੂਤ ਦਿੰਦੇ ਹੋ। ਬਹੁਤ ਸਾਰੀਆਂ ਸੰਗਤਾਂ ਦੇ ਗੁਰੂ ਪਿਆਰਿਓ ਦਰਸ਼ਨ ਕਰਦੇ ਆ, ਜਿਹੜੇ ਤਕਰੀਬਨ ਰੋਟੀ ਦੇ ਨਾਲ ਸਤਿਗੁਰਾਂ ਦਾ ਇਤਿਹਾਸ ਸਰਵਣ ਕਰਨ ਵਾਸਤੇ ਆਉਂਦੇ ਹੋ। ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਸਤਸੰਗ ਜੀ, ਜਦੋਂ ਵਿਦੇਸ਼ਾਂ ਦੇ ਵਿੱਚ ਆਇਆ ਤੋਂ ਕੋਈ ਆਪਣੇ ਏਰੀਏ ਦਾ ਕੋਈ ਆਂਢ ਗੁਆਂਢ ਦਾ ਕੋਈ ਮਨੁੱਖ ਮਿਲਦਾ, ਉਹਨਾਂ 'ਤੇ ਚਾਅ ਹੁੰਦਾ ਹੈ। ਸਾਡੇ ਅਤੀ ਸਤਿਕਾਰਯੋਗ ਵੀਰ ਸਰਦਾਰ ਹਰਦੇਵ ਸਿੰਘ ਜੀ, ਸਾਡੇ ਲਾਗੇ ਨਗਰ ਆਦੀ ਹੈ, ਸਾਡੇ ਦੁਆਬੇ ਦਾ ਬੜਾ ਮਸ਼ਹੂਰ ਨਗਰ ਹੈ ਆਦੀ ਕੁਲਾਰ, ਇਹ ਇੱਦਾਂ ਕਰਕੇ ਇਹ ਨਗਰ ਜਾਣੇ ਜਾਂਦੇ ਆਦੀ ਕੁਲਾਰ ਤੋਂ ਭਾਈ ਸਾਹਿਬ ਜੀ ਆਏ ਜੀ, ਆਇਆਂ ਨੂੰ ਬੜਾ ਪਿਆਰ ਦਿੰਦੇ ਨੇ, ਰੋਜ਼ ਆਉਂਦੇ ਨੇ। ਗੁਰੂ ਮਹਾਰਾਜ ਕਿਰਪਾ ਕਰੇ, ਪਿਆਰ ਬਣਿਆ ਰਹੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਲਾ ਦੀਪ ਦੇ ਵਿੱਚ ਜਾਂਦੇ ਨੇ। ਔਰ ਗੁਰੂ ਪਿਆਰਿਓ, ਜਿਹਨਾਂ ਜਿਸ ਵਕਤ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ, ਦਰਅਸਲ ਉਹ ਕੋਈ ਬਹੁਤਾ ਵੱਡਾ ਰਾਜ ਨਹੀਂ ਸੀਗਾ। ਰਾਜੇ ਸ਼ਿਵ ਨਾਭ ਦੀ ਆਪਾਂ ਗੱਲ ਕਰਦੇ ਹਾਂ ਨਾ, ਇਹ ਕੋਈ ਬਹੁਤਾ ਵੱਡਾ ਰਾਜ ਨਹੀਂ ਸੀ, ਛੋਟੀਆਂ ਛੋਟੀਆਂ ਰਿਆਸਤਾਂ ਸਨ। ਜਿੱਦਾਂ ਸਾਡੇ ਮਿਸਲਾਂ ਦੇ ਟਾਈਮ ਦੇ ਉੱਤੇ ਹੈ ਨਾ, ਸਾਡੇ ਸਰਦਾਰਾਂ ਵੱਲੋਂ ਛੋਟੀਆਂ ਛੋਟੀਆਂ ਰਿਆਸਤਾਂ ਬਣਾਈਆਂ ਗਈਆਂ ਸੀ ਤੇ ਹਰ ਰਿਆਸਤ ਦਾ ਆਪਣਾ ਆਪਣਾ ਰਾਜਾ ਬਣ ਗਿਆ ਸੀ। ਇਸੇ ਹੀ ਤਰ੍ਹਾਂ ਰਾਜਾ ਸ਼ਿਵ ਨਾਭ ਦੀ ਆਪਣੀ ਰਿਆਸਤ ਹੈ ਔਰ ਇਹਦੀ ਰਾਜਧਾਨੀ ਦਾ ਨਾਂ ਹੈ ਮਟਾਲਾ, ਔਰ ਇਹ ਤਕਰੀਬਨ 18 ਕੁ ਵੱਡੇ ਜਗੀਰਦਾਰ ਉੱਥੇ ਵੱਸਦੇ ਸੀ ਤੇ ਉਹਨਾਂ ਜਗੀਰਦਾਰਾਂ ਦੇ ਵਿੱਚੋਂ ਇਹ ਰਾਜਾ ਸ਼ਿਵ ਨਾਭ ਸੀ। ਔਰ ਇਹ ਜਿੰਨੇ ਜਗੀਰਦਾਰ ਸਨ ਨਾ, ਇਹ ਇੱਕ ਦੂਜੇ ਨਾਲ ਐਂ ਲਾਗਡਾਰ ਸੀ, ਪੂਰੇ ਕਹਿੰਦੇ ਸੀ, ਇੱਕ ਦੂਜੇ ਦੇ ਦੁਸ਼ਮਣ ਬਣੇ ਹੋਏ ਸੀ। ਹੁਣ ਇਸ ਜਗ੍ਹਾ ਦੇ ਉੱਤੇ ਭਾਈ ਮਨਸੁੱਖ ਜੀ ਜਾਂਦੇ ਆ ਤੇ ਗੁਰੂ ਕੇ ਪਿਆਰ ਵਾਲਿਓ, ਇਹ ਗੱਲਾਂ ਬਾਤਾਂ ਹੋਈਆਂ ਜਦੋਂ ਦੱਸ ਦਿੱਤਾ ਵੀ ਸੱਜਣਾ ਮੈਂ ਵਰਤ ਰੱਖਿਆ ਹੈ, ਪਰ ਆਹ ਜਿਹੜੇ ਦੁਨਿਆਵੀ ਵਰਤ ਹੈ ਨਾ, ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਰੰਡ, ਇਹ ਵਰਤਾਂ ਦਾ ਖਹਿੜਾ ਚੜਾਤਾ ਮੇਰੇ ਸਤਿਗੁਰੂ ਪ੍ਰੀਤਮ ਨੇ, ਹੁਣ ਮੈਂ ਸੱਚਾ ਵਰਤ ਰੱਖ ਲਿਆ, ਮੈਂ ਬੇਈਮਾਨੀ ਤੋਂ ਵਰਤ ਰੱਖ ਲਿਆ, ਮੈਂ ਝੂਠ ਤੋਂ ਵਰਤ ਰੱਖ ਲਿਆ, ਮੈਂ ਵਿਸ਼ੇ ਵਿਕਾਰਾਂ ਵੱਲੋਂ ਵਰਤ ਰੱਖ ਲਿਆ, ਮੈਂ ਇੱਕ ਉਸ ਨਿਰੰਕਾਰ ਦੇ ਨਾਮ ਨੂੰ ਜਪਿਆ ਕਰਦਾ, ਉਹੀ ਮੇਰਾ ਭੋਜਨ ਹੈ, ਉਹੀ ਮੇਰਾ ਸਾਧ ਹੈ। ਤੇ ਗੁਰੂ ਪਿਆਰਿਓ, ਕੁਦਰਤੀ ਗੱਲ ਹੈ, ਜਦੋਂ ਨਵੀਂ ਗੱਲ ਕੋਈ ਸੁਣੀ ਹੋਵੇ ਔਰ ਇੱਦਾਂ ਦੇ ਉੱਚਾ ਸੁੱਚਾ ਜੀਵਨ ਬਣ ਗਿਆ ਹੋਵੇ ਕਿਸੇ ਦਾ, ਕੁਝ ਸਮੇਂ ਪਹਿਲਾਂ ਉਹ ਆਮ ਬੰਦਿਆਂ ਵਰਗਾ ਸੀ ਤੇ ਅੱਜ ਸੰਤਾਂ ਮਹਾਂਪੁਰਸ਼ਾਂ ਵਾਲੀਆਂ ਗੱਲਾਂ ਕਰਦਾ ਤੇ ਰਾਜਾ ਸ਼ਿਵ ਨਾਭ ਤਰਲਾ ਕਰਦਾ ਹੈ, ਕਹਿੰਦਾ ਸੱਜਣਾ ਇਹ ਤੈਨੂੰ ਇੱਦਾਂ ਦਾ ਜੀਵਨ ਕਿੱਥੋਂ ਮਿਲਿਆ, ਇਹ ਕੌਣ ਗੁਰੂ ਹੈ, ਕਿਹੜਾ ਕਿਹੜਾ ਪੀਰ ਫਕੀਰ ਹੈ ਜਿਹਨੂੰ ਤੂੰ ਮਨਾਇਆ। ਤੇ ਬੜੇ ਪਿਆਰ ਨਾਲ ਆਖਦਾ ਹੈ, ਕਹਿੰਦਾ ਉਹ ਦੀਨ ਦੁਨੀ ਦਾ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਹੈ, ਮੈਂ ਜਿਹਦੇ ਚਰਨੀ ਲੱਗਿਆ ਔਰ ਉਹਨੇ ਮੇਰਾ ਜੀਵਨ ਬਦਲ ਕੇ ਰੱਖ ਦਿੱਤਾ ਹੈ। ਮੈਂ ਵਿਸ਼ਿਆ ਵਿਕਾਰਾਂ ਵਿੱਚ ਰੁਲਦਾ ਫਿਰਦਾ ਇਸ ਦੁਨੀਆਂ ਦੇ ਉੱਤੋਂ ਇਸੇ ਤਰ੍ਹਾਂ ਮਰ ਜਾਣਾ ਸੀ, ਪਰ ਉਸ ਦਾਤੇ ਨੇ ਮੈਨੂੰ ਰੁੜੇ ਜਾਂਦੇ ਨੂੰ ਮੇਰੀ ਬਾਂਹ ਫੜ ਕੇ ਤੇ ਇਸ ਭਵ ਸਾਗਰ ਤੋਂ ਬੰਨੇ ਲਾਉਣ ਲਈ ਮੈਨੂੰ ਉਪਦੇਸ਼ ਦੇ ਦਿੱਤਾ, ਮੈਨੂੰ ਗੁਰਬਾਣੀ ਦੇ ਦਿੱਤੀ ਆ, ਹੁਣ ਮੈਂ ਉਹਨਾਂ ਦੀ ਗੁਰਬਾਣੀ ਦਾ ਨਿੱਤ ਜਾਪ ਕਰਿਆ ਕਰਦਾ। ਤੇ ਭਾਈ ਮਨਸੁੱਖ ਦੇ ਕੋਲੋਂ ਇਹ ਪਿਆਰ ਭਰੇ ਸ਼ਬਦ ਸੁਣ ਕੇ ਰਾਜਾ ਸ਼ਿਵ ਨਾਭ ਆਕਣ ਲੱਗਾ, ਕਹਿੰਦਾ ਹੁਣ ਤੂੰ ਪੰਜਾਬ ਕਦੋਂ ਜਾਣਾ, ਮੈਨੂੰ ਵੀ ਨਾਲ ਲੈ ਚੱਲ, ਮੇਰਾ ਵੀ ਇੱਕ ਤਰਲਾ ਹੈ, ਮੈਂ ਵੀ ਪੰਜਾਬ ਜਾ ਕੇ ਤੇਰੇ ਦੇਸ਼ ਵਿੱਚ ਜਾ ਕੇ ਉਸ ਸੱਚੇ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੁੰਦਾ, ਮੇਰਾ ਵੀ ਕਿਤੇ ਜੀਵਨ ਸੁਵਰ ਜਾਵੇ। ਗੁਰੂ ਪਿਆਰਿਓ, ਜਿਹਨਾਂ ਦੇ ਅੰਦਰ ਪਿਆਰ ਦੀ ਤਾਂਘ ਪੈਦਾ ਹੋ ਜਾਂਦੀ, ਐਦਾਂ ਤਰਲੇ ਕਰਿਆ ਕਰਦੇ ਹੋ ਆਪਣੇ ਪ੍ਰੀਤਮ ਨੂੰ ਮਿਲਣ ਵਾਸਤੇ, ਪ੍ਰੀਤਮ ਦੇ ਉਪਦੇਸ਼ ਸੁਣਨ ਵਾਸਤੇ ਐਦਾਂ ਤਾਂਘਾਂ ਪੈਦਾ ਹੋ ਜਾਂਦੀਆਂ, ਉਹ ਆਪਣੇ ਰਾਜ ਭਾਗ ਤੱਕ ਛੱਡਣ ਵਾਸਤੇ ਤਿਆਰ ਹੋ ਜਾਂਦੇ ਆ। ਕਿਤੇ ਇਹ ਖਿੱਚ ਸਾਡੇ ਦਿਲ ਨੂੰ ਵੀ ਪੈ ਜਾਵੇ, ਸੱਚੇ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਖਿੱਚ, ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ, ਕਿਤੇ ਉਹਨਾਂ ਵਰਗਾ ਉਸ ਰਾਜੇ ਵਰਗਾ ਬਣ ਜਾਵੇ, ਤਰਲਾ ਕਰਦਾ। ਤੇ ਭਾਈ ਮਨਸੁੱਖ ਜੀ ਆਖਣ ਲੱਗੇ, ਕਹਿੰਦੇ ਸੱਜਣਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਭਾਈ ਮਨਸੁੱਖ ਜੀ ਜਾਣ ਚੁੱਕੇ ਸਨ ਕਿ ਗੁਰਦੇਵ ਪਾਤਸ਼ਾਹ ਘੁੰਮਦੇ ਘੁੰਮਾਉਂਦੇ ਦੇਸ਼ਾਂ ਦਾ ਰਟਨ ਕਰਦੇ ਹੋਏ ਇਸ ਪੂਰਬ ਵੱਲ ਦੇ ਇਲਾਕੇ ਦੇ ਵਿੱਚ ਪਹੁੰਚ ਚੁੱਕੇ ਆ, ਤੇ ਹੋ ਸਕਦਾ ਇੱਥੇ ਨੇੜੇ ਤੇੜੇ ਕਿਤੇ ਹੋਣ। ਤੇ ਭਾਵਨਾ ਦੇ ਨਾਲ ਭਾਈ ਮਨਸੁੱਖ ਆਖਦਾ ਹੈ, ਕਹਿੰਦਾ ਸੱਜਣਾ ਉਸ ਗੁਰੂ ਨੂੰ ਕਿਤੇ ਲੱਭਣ ਜਾਣ ਦੀ ਲੋੜ ਨਹੀਂ, ਜੇ ਤੇਰੇ ਮਨ ਦੇ ਅੰਦਰ ਭਾਵਨਾ ਹੋਈ, ਜੇ ਤੂੰ ਸੱਚੇ ਦਿਲੋਂ ਤੇਰੇ ਅੰਦਰ ਤੜਪ ਹੋਈ ਤਾਂ ਉਹਨੇ ਤੈਨੂੰ ਤੇਰੇ ਘਰੇ ਮਿਲਣ ਵਾਸਤੇ ਆ ਜਾਣਾ। ਕਹਿੰਦਾ ਜੇ ਉਹ ਘਰੇ ਆ ਗਿਆ ਤੇ ਮੈਂ ਉਹਦੀ ਪਹਿਚਾਣ ਕੀ ਕਰਾਂਗਾ, ਮੈਂ ਉਹਦੀ ਪਹਿਚਾਣ ਕਿਵੇਂ ਕਰਾਂਗਾ। ਤੇ ਆਖਣ ਲੱਗਾ ਭਾਈ ਮਨਸੁੱਖ ਆਖਣ ਲੱਗਾ, ਮੇਰੇ ਦਾਤੇ ਵਰਗਾ ਜੀਵਨ ਉੱਚਾ ਸੁੱਚਾ ਕੋਈ ਨਹੀਂ,
ਉਹਨੂੰ ਦੁਨੀਆਂ ਦਾ ਕੋਈ ਰੂਪ ਡਲਾ ਨਹੀਂ ਸਕਦਾ, ਦੁਨੀਆਂ ਦਾ ਕੋਈ ਲਾਲਚ ਉਹਨੂੰ ਡਲਾ ਨਹੀਂ ਸਕਦਾ, ਦੁਨੀਆਂ ਦੀ ਕੋਈ ਮਾਇਆ ਉਹਨੂੰ ਆਪਣੇ ਅਕੀਦੇ ਤੋਂ ਡਲਾ ਨਹੀਂ ਸਕਦੀ। ਇੱਦਾਂ ਦਾ ਉੱਚਾ ਸੁੱਚਾ ਜੀਵਨ ਹੈ। ਤੇ ਫਿਰ ਦੂਸਰੀ ਗੱਲ ਕਹਿੰਦਾ, ਜਿਸ ਜਗ੍ਹਾ ਦੇ ਉੱਤੇ ਉਹ ਦਾਤਾ ਮੇਰਾ ਬੈਠ ਜਾਵੇ ਨਾ, ਆਪਣਾ ਆਸਣ ਲਾ ਲਵੇ, ਜਿੱਥੇ ਉਹ ਸਮਾਧੀ ਲਾ ਕੇ ਬੈਠ ਜਾਂਦਾ, ਭਾਵੇਂ ਉਹ ਸੁੱਕਾ ਵੀ ਉਹ ਬਾਗ ਹੋਵੇ, ਸੁੱਕਾ ਘਾਹ ਹੋਵੇ, ਉਹਨੂੰ ਹਰਿਆ ਭਰਿਆ ਕਰ ਦਿੰਦਾ। ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ, ਸੇ ਜੰਤ ਭਰੇ ਹਰਿਆਵਲੇ ਜਿਹਨੇ ਮੇਰਾ ਸਤਿਗੁਰ ਦੇਖਿਆ ਜਾਏ। ਸੂਕੇ ਹਰੇ ਕੀਏ ਖਿਨਮਾਏ, ਉਹ ਜਿਸ ਜਗ੍ਹਾ ਦੇ ਉੱਤੇ ਪਵਿੱਤਰ ਆਪਣੇ ਚਰਨ ਪਾਉਂਦਾ, ਉਹ ਸੁੱਕਿਆਂ ਨੂੰ ਹਰੇ ਕਰਕੇ ਰੱਖ ਦਿੰਦਾ ਹੈ। ਤੇ ਤੂੰ ਆਪਣੇ ਮਨ ਦੇ ਵਿੱਚ ਮੇਰੇ ਕੋਲੋਂ ਕਹਿੰਦੇ ਗੁਰਬਾਣੀ ਦੇ ਸ਼ਬਦ ਲੈ ਲਾ, ਉਹਨਾਂ ਦੇ ਨਾਂ ਦੇ ਉੱਤੇ ਇੱਕ ਧਰਮਸ਼ਾਲਾ ਬਣਾ ਲਾ, ਤੇ ਤੂੰ ਧਰਮਸ਼ਾਲਾ ਦੇ ਵਿੱਚ ਬੈਠ ਕੇ ਇਮਾਨਦਾਰੀ ਦੇ ਨਾਲ ਸਤਿਗੁਰਾਂ ਦੀ ਨਾਲੇ ਬਾਣੀ ਪੜਿਆ ਕਰ, ਤੇ ਨਾਲੇ ਮਨੁੱਖਤਾ ਦੇ ਨਾਲ ਪਿਆਰ ਕਰੀ। ਤੂੰ ਰਾਜਾ ਬਣ ਕੇ ਨਾ, ਇਹਨਾਂ ਦਾ ਸੇਵਕ ਬਣ ਕੇ ਜੀ, ਤੇ ਮੇਰਾ ਦਾਤਾ ਆਪ ਤੇਰੇ ਪਿਆਰ ਦਾ ਭੁੱਖਾ ਆਪ ਤੇਰੇ ਕੋਲ ਚੱਲ ਕੇ ਆ ਜਾਏਗਾ। ਗੁਰੂ ਪਿਆਰੇ, ਉਹ ਮਨ ਨੂੰ ਲੱਗੀ, ਇੱਕ ਕੁਦਰਤੀ ਤੌਰ ਤੇ ਉਹਦਾ ਬਾਗ ਸੁੱਕਾ ਹੋਇਆ ਸੀ, ਤੇ ਭਾਈ ਮਨਸੁਖ ਦੀ ਦੱਸੇ ਮੁਤਾਬਕ ਉਹਨੇ ਉਸੇ ਹੀ ਜਗ੍ਹਾ ਦੇ ਉੱਤੇ ਜਿੱਥੇ ਸੁੱਕਾ ਬਾਗ ਸੀ ਨਾ, ਉਸ ਜਗ੍ਹਾ ਦੇ ਉੱਤੇ ਇੱਕ ਉਹਨੇ ਧਰਮਸ਼ਾਲਾ ਬਣਾ ਦਿੱਤੀ ਹੈ, ਤੇ ਆਪ ਬੈਠ ਕੇ ਨਿੱਤ ਉੱਥੇ ਵਾਹਿਗੁਰੂ ਕਰਤਾਰ ਨੂੰ ਯਾਦ ਕਰਦਾ ਹੈ, ਤੇ ਜਿਹੜੇ ਸ਼ਬਦ ਭਾਈ ਮਨਸੁਖ ਜੀ ਦੇ ਕੇ ਗਏ ਸਨ ਉਹਨਾਂ ਨੂੰ ਪੜ੍ਹਦਾ ਬੜੇ ਪ੍ਰੇਮ ਦੇ ਨਾਲ, ਔਰ ਅੰਦਰੋਂ ਵੈਰਾਗ ਉਪਜ ਪਿਆ। ਤੇ ਸਤਸੰਗ ਜੀ, ਕਈ ਵਾਰ ਲੁਟੇਰੇ ਲੋਕ ਦੂਸਰਿਆਂ ਦੀਆਂ ਕਈ ਵਾਰ ਇਹ ਅਗਿਆਨਤਾ ਦਾ ਫਾਇਦਾ ਲੈ ਜਾਂਦੇ ਨੇ। ਹੁਣ ਸਤਿਗੁਰਾਂ ਦੇ ਇਹਨੇ ਦਰਸ਼ਨ ਨਹੀਂ ਸੀ ਕੀਤੇ, ਇਹਦੇ ਭੋਲੇ ਸੁਭਾਅ ਦਾ ਫਾਇਦਾ ਚੱਕਣ ਵਾਸਤੇ ਇਲਾਕੇ ਦੇ ਕਈ ਲੋਕ ਠੱਗ ਜਿਹੜੇ ਸੀ ਨਾ, ਉਹ ਗੁਰੂ ਬਾਬੇ ਨਾਨਕ ਦਾ ਰੂਪ ਬਣ ਕੇ ਆ ਜਾਂਦੇ ਨੇ ਇਹ ਜਗ੍ਹਾ ਦੇ ਉੱਤੇ, ਵੀ ਰਾਜੇ ਨੂੰ ਠੱਗਦੇ ਆ, ਮਾਇਆ ਲੈਂਦੇ ਆ। ਔਰ ਇਸ ਗੱਲ ਦੀ ਬੜੀ ਦੂਰ ਤੱਕ ਚਰਚਾ ਹੋ ਚੁੱਕੀ ਸੀ ਵੀ ਰਾਜਾ ਗੁਰੂ ਨਾਨਕ ਨੂੰ ਉਡੀਕ ਰਿਹਾ, ਔਰ ਗੁਰੂ ਉਹਦੇ ਮਨ ਦੇ ਵਿੱਚ ਹੈ ਕਿ ਗੁਰਦੇਵ ਪਾਤਸ਼ਾਹ ਇੱਕ ਦਿਨ ਮੇਰੇ ਘਰ ਦੇ ਵਿੱਚ ਜ਼ਰੂਰ ਚਰਨ ਪਾਉਣਗੇ। ਹੁਣ ਗੁਰੂ ਪਿਆਰੇ, ਉਹ ਠੱਗਾਂ ਨੇ ਇਹਨਾਂ ਨੇ ਟੋਲੇ ਬਣਾ ਕੇ ਜਦੋਂ ਆਉਣਾ, ਤੇ ਹੁਣ ਰਾਜੇ ਨੇ ਵੀ ਇਹਨਾਂ ਦੀ ਪਰਖ ਕਰਨੀ ਚਾਹੀ ਹੈ। ਪਹਿਲਾਂ ਤਾਂ ਉਹਨੇ ਦੱਸਿਆ ਸੀ ਵੀ ਜਿਹੜਾ ਵੀ ਤੇਰੇ ਸੁੱਕੇ ਬਾਗ ਦੇ ਵਿੱਚ ਚਰਨ ਪਾ ਦੇਗਾ, ਬਾਗ ਨੂੰ ਹਰਿਆ ਕਰਕੇ ਰੱਖ ਦੇਗਾ। ਇੱਥੇ ਪਹਿਲਾਂ ਇਹ ਫੇਲ ਹੋ ਜਾਂਦੇ ਨੇ, ਪਹਿਲਾਂ ਸਭ ਨੂੰ ਬਾਗ ਦੇ ਵਿੱਚ ਉਤਾਰਾ ਕਰਵਾਉਂਦਾ, ਤੇ ਉਸ ਤੋਂ ਬਾਅਦ ਇਹਨਾਂ ਦੇ ਲਾਲਚ ਨੂੰ ਪਰਖਣ ਵਾਸਤੇ ਸੋਨੇ ਹੀਰੇ ਮੋਤੀਆਂ ਦੇ ਥਾਲ ਭੇਜਦਾ। ਤੇ ਗੁਰੂ ਪਿਆਰੇ, ਉਹ ਲੁਟੇਰੇ ਸੀ, ਦਵਾ ਦਵਾ ਆਪਣੀਆਂ ਬੋਝੀਆਂ ਦੇ ਵਿੱਚ ਪਾ ਲੈਂਦੇ ਨੇ ਸਾਰਾ ਕੁਝ ਚੱਕ ਕੇ, ਛਕਣ ਛਕਾਉਣ ਵਾਸਤੇ ਦਿੱਤਾ ਜਾਂਦਾ, ਤੇ ਭੁੱਖਿਆਂ ਵਾਂਗ ਟੁੱਟ ਕੇ ਪੈ ਜਾਂਦੇ, ਸਾਰਾ ਕੁਝ ਹਜ਼ਮ ਕਰਨ ਦਾ ਇਹ ਯਤਨ ਕਰਦੇ ਆ। ਤੇ ਇਸ ਤੋਂ ਵੀ ਅੱਗੇ ਅਪਛਰਾਂ ਭੇਜਦਾ, ਸੁੰਦਰ ਲੜਕੀਆਂ ਨੂੰ ਭੇਜ ਕੇ ਇਹਨਾਂ ਦੇ ਮੋਹਰੇ ਨਾਚ ਕਰਦਾ ਹੈ, ਕਿਉਂਕਿ ਭਾਈ ਮਨਸੁਖ ਨੇ ਆਖ ਦਿੱਤਾ ਸੀ ਮੇਰਾ ਸਤਿਗੁਰੂ ਬਹੁਤ ਉੱਚੇ ਸੁੱਚੇ ਕਰੈਕਟਰ ਦਾ ਹੈ, ਉਹਦੇ ਕਰੈਕਟਰ ਨੂੰ ਕੋਈ ਦੁਨੀਆਂ ਦੇ ਤਾਕਤ ਡਲਾ ਨਹੀਂ ਸਕਦੀ, ਔਰ ਉਹਦੇ ਕਰੈਕਟਰ ਦੀਆਂ ਬਾਤਾਂ ਪਾਈਆਂ ਸਨ ਗੁਰਦੇਵ ਪਾਤਸ਼ਾਹ ਨੇ। ਉਹਦਾ ਆਪਣਾ ਕਰੈਕਟਰ ਤੇ ਦੂਜਿਆਂ ਦੀਆਂ ਧੀਆਂ ਨੂੰ ਉਹ ਧੀਆਂ ਸਮਝਦਾ, ਦੂਜਿਆਂ ਦੀਆਂ ਇੱਜ਼ਤਾਂ ਦਾ ਉਹ ਰਾਖਾ ਬਣ ਕੇ ਇਸ ਦੁਨੀਆਂ ਦੇ ਉੱਤੇ ਆਇਆ। ਗੁਰੂ ਪਿਆਰੇ, ਉਹ ਜਿੰਨੇ ਆਏ 100 ਚੋਂ 100% ਫੇਲ ਹੋ ਗਏ। ਰਾਜੇ ਮਨਸੁਖ ਦੀ ਤੜਪ ਵੱਧਦੀ ਜਾ ਰਹੀ ਹੈ ਕਿ ਸੱਚਿਆ ਸਤਿਗੁਰਾ ਕਦੋਂ ਆ ਕੇ ਦਰਸ਼ਨ ਦਿਦਾਰੇ ਦੇਵੇਗਾ, ਇਸ ਦੁਨੀਆਂ ਦੇ ਉੱਤੋਂ ਕਿਤੇ ਏਦਾਂ ਹੀ ਨਾ ਚਲਿਆ ਜਾਵਾਂ। ਤੇ ਗੁਰੂ ਪਿਆਰਿਓ, ਇਹਦੀ ਭਾਵਨਾ ਨੂੰ ਫੜ ਲਾਉਣ ਵਾਸਤੇ ਗੁਰਦੇਵ ਪਾਤਸ਼ਾਹ ਭਾਈ ਮਰਦਾਨਾ ਜੀ ਦੇ ਨਾਲ ਇਹਦੇ ਆਪੇ ਹੀ ਉਸ ਸੁੱਕੇ ਬਾਗ ਦੇ ਵਿੱਚ ਜਾ ਪਹੁੰਚਦੇ ਨੇ। ਜਦੋਂ ਬਾਗ ਦੇ ਵਿੱਚ ਪਹੁੰਚ ਗਏ ਤੇ ਭਾਈ ਮਨਸੁਖ ਦੇ ਦੱਸਣ ਮੁਤਾਬਕ ਉਹ ਬਾਗ ਹਰਿਆ ਭਰਿਆ ਹੋ ਗਿਆ, ਔਰ ਇਹਦੇ ਅਹਿਲਕਾਰਾਂ ਨੇ ਇਹਦੇ ਸਿਪਾਹੀਆਂ ਨੇ ਜਾ ਕੇ ਦਵਾ ਦਵ ਰਾਜੇ ਨੂੰ ਦੱਸਿਆ, ਰਾਜਾ ਜੀ ਜਿਹਨਾਂ ਨੂੰ ਤੁਸੀਂ ਇੰਤਜ਼ਾਰ ਦੇ ਵਿੱਚ ਸਾਂ, ਜਿਹਨਾਂ ਦੀ ਉਡੀਕ ਕਰਿਆ ਕਰਦੇ ਸੀ, ਅੱਜ ਸੱਚੀ ਉਹ ਅਕਾਲ ਦੀ ਮੂਰਤ ਧੰਨ ਗੁਰੂ ਨਾਨਕ ਮਹਾਰਾਜ ਤੁਹਾਡੇ ਬਾਗ ਵਿੱਚ ਆ ਗਏ। ਕਹਿੰਦੇ ਤੁਹਾਨੂੰ ਕਿੱਦਾਂ ਪਤਾ? ਕਹਿੰਦੇ ਜਿਹੜਾ ਬਾਗ ਸੁੱਕਾ ਪਿਆ ਸੀ ਨਾ, ਉਹਨੇ ਲਗਰਾਂ ਛੱਡ ਦੇਣੀਆਂ, ਸੁੱਕਾ ਘਾਹ ਹਰਾ ਹੋ ਗਿਆ, ਔਰ ਸੋਹਣੇ ਸੋਹਣੇ ਫੁੱਲ ਨਿਕਲ ਆਏ ਆ, ਬੜੀਆਂ ਖੁਸ਼ਬੂਦਾਰ ਸੁਗੰਧੀਆਂ ਆ ਰਹੀਆਂ ਤੇਰੇ ਬਾਗ ਦੇ ਵਿੱਚੋਂ, ਜਾ ਕੇ ਦੇਖ ਲਾ। ਗੁਰੂ ਪਿਆਰੇ, ਹੁਣ ਪਰਖ ਕਰਨੀ ਚਾਹੀਏ ਇਹਨੇ, ਭਾਵੇਂ ਇਹ ਸੱਚ ਮੰਨ ਲਿਆ ਵੀ ਇੰਨਾ ਕੁਝ ਇੰਨੀ ਹੀ ਬਹੁਤ ਸੀ, ਏਡੀ ਗਰੰਟੀ ਬਹੁਤ ਸੀ ਕਿ ਬਾਗ ਹਰਿਆ ਹੋ ਗਿਆ, ਪਰ ਫਿਰ ਵੀ ਰਾਜੇ ਨੇ ਮਨ ਦੀ ਤਸੱਲੀ ਕਰਨ ਵਾਸਤੇ ਉਹ ਹੀ ਜਿੱਦਾਂ ਸੋਨਾ ਭੇਜਿਆ, ਮੋਤੀ ਹੀਰੇ ਲਾਲ ਭੇਜੇ, ਪਰ ਸੱਚੇ ਸਤਿਗੁਰਾਂ ਨੇ ਨਾ ਕਰਤੀ, ਕਹਿੰਦੇ ਨਹੀਂ ਅਸੀਂ ਇਸ ਵਾਸਤੇ ਨਹੀਂ ਆਏ। ਫਿਰ ਹੁਣ ਅਪਛਰਾਂ ਭੇਜੀਆਂ ਗਈਆਂ, ਉਹ ਹੀ ਸੁੰਦਰ ਮੋਹਣੀਆਂ
ਧੰਨ ਗੁਰੂ ਮਹਾਰਾਜ ਜੀ ਦੇ ਜੀਵਨ ਨੂੰ ਡਲਾਉਣ ਵਾਸਤੇ ਉਹ ਭੇਜੀਆਂ ਗਈਆਂ। ਇਹਨਾਂ ਨੇ ਜਾ ਕੇ ਨਾਚ ਕਰਨਾ ਆਰੰਭ ਕਰ ਦਿੱਤਾ, ਸੋਹਣੇ ਸੋਹਣੇ ਕੱਪੜੇ ਪਾਏ ਹੋਏ ਇਹਨਾਂ ਦੇ ਬੱਚੀਆਂ ਦੇ ਤੇ। ਪਰ ਸੱਚੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਨੂੰ ਕੀ ਕਹਿੰਦੇ ਆ, ਕਹਿੰਦੇ ਬੱਚਿਓ, ਇਹਨਾਂ ਨੂੰ ਬੱਚਿਓ। ਹੁਣ ਗੁਰੂ ਪਿਆਰਿਓ, ਇਹ ਜਿਹੜੇ ਪਾਪੀ ਲੋਕ ਪਹਿਲਾਂ ਆਏ ਇਹਨਾਂ ਦੇ ਰੂਪ ਵੱਲ ਦੇਖ ਕੇ ਡੁੱਲ ਜਾਂਦੇ ਰਹੇ ਆ। ਔਰ ਇਹਨਾਂ ਨੇ ਸਤਿਗੁਰਾਂ ਨੇ ਆਖਿਆ, ਪੁੱਤਰੀਓ ਗਾਛੋ ਪੁੱਤਰੀ ਰਾਜਕੁਆਰ ਨਾਮ ਭਣੋ ਦੱਤ ਲੋਕ ਸਵਾਰ, ਤੁਸੀਂ ਆਪਣਾ ਲੋਕ ਪਰਲੋਕ ਸਵਾਰ ਲਵੋ। ਤੁਸੀਂ ਇਸ ਕੰਮ ਵਾਸਤੇ ਦੁਨੀਆਂ ਦੇ ਉੱਤੇ ਨਹੀਂ ਆਈਆਂ ਮੇਰੀ ਉਹ ਬੱਚੀਓ। ਹੁਣ ਜਦੋਂ ਇਹਨਾਂ ਨੂੰ ਗੁਰੂ ਪਿਆਰਿਓ ਜਿਹੜੇ ਮੈਲੀਆਂ ਨਜ਼ਰਾਂ ਨਾਲ ਤੱਕਿਆ ਕਰਦੇ ਸੀ, ਅੱਜ ਸੱਚੇ ਸਤਿਗੁਰਾਂ ਨੇ ਉਹਨਾਂ ਨੂੰ ਪੁੱਤਰੀਆਂ ਕਹਿ ਕੇ ਬੁਲਾਇਆ, ਧੀਆਂ ਕਹਿ ਕੇ ਬੁਲਾਇਆ। ਸੋ ਗੁਰੂ ਪਿਆਰਿਓ ਇਹ ਜਾ ਕੇ ਰਾਜੇ ਦੇ ਕੋਲ ਦੱਸਦੀਆਂ ਹੈ ਤੇ ਸੱਚੇ ਸਤਿਗੁਰੂ ਕਿ ਇਸ ਵੇਲੇ ਜਿਹਨੂੰ ਤੂੰ ਸੱਚੀ ਰਾਜਾ ਲੱਭਦਾ ਸੀ ਉਹ ਤੇਰੇ ਦਰਬਾਰ ਦੇ ਵਿੱਚ ਆ ਗਿਆ। ਤੇ ਗੁਰੂ ਪਿਆਰਿਓ ਰਾਜਾ ਫਿਰ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਦਾ ਤੇ ਕਿਵੇਂ ਆਛਾ ਛੋੜਦਾ, ਸੁਣੋ ਪਿਆਰੋ।

ਧੰਨ ਗੁਰੂ ਨਾਨਕ ਮਹਾਰਾਜ ਇਸ ਰਾਜੇ ਦੇ ਤਿਪ ਤਪ ਦੇ ਦਿਲ ਦੇ ਹਰਦਿਆਂ ਨੂੰ ਉਠਾਰਨ ਵਾਸਤੇ ਸਤਿਗੁਰੂ ਇਹਦੇ ਕੋਲ ਜਾਂਦੇ ਨੇ, ਪ੍ਰਭਾਵਿਤ ਹੁੰਦਾ, ਸੱਚੇ ਸਤਿਗੁਰਾਂ ਦੇ ਚਰਨ ਪਰਸਦਾ ਹੈ ਤੇ ਗੁਰੂ ਮਹਾਰਾਜ ਜੀ ਨੂੰ ਰਾਜਾ ਕਹਿੰਦਾ ਆਓ ਜੀ ਸੱਚੇ ਸਤਿਗੁਰੂ ਚਲੋ ਹੁਣ ਘਰੇ ਚਲੋ ਤੇ ਦਰਸ਼ਨ ਦਿਓ ਚਰਨ ਪਾਓ ਘਰੇ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਭੇਟਾ ਹੁੰਦੀ ਆ ਸਾਡੀ, ਭੇਟ ਪਹਿਲਾਂ ਭੇਟਾ ਦੇ ਤੇ ਸੱਚੇ ਸਤਿਗੁਰਾਂ ਦੇ ਸਾਹਮਣੇ ਹੀਰੇ ਮੋਤੀ ਲਿਆ ਕੇ ਰੱਖਦਾ ਲਓ ਮਹਾਰਾਜ। ਕਹਿੰਦੇ ਨਹੀਂ ਇਹ ਸਾਨੂੰ ਭੇਟਾ ਨਹੀਂ ਚਾਹੀਦੀ, ਜੋ ਤੇਰਾ ਹੈ ਉਹ ਅਸੀਂ ਲੈਣਾ ਚਾਹੁੰਦੇ ਜੋ ਤੇਰਾ। ਕਹਿੰਦੇ ਮਹਾਰਾਜ ਮੇਰਾ ਹੀ ਹੈ, ਹੋਰ ਇਹ ਜੋ ਮੈਂ ਭੇਟਾ ਦੇ ਰਿਹਾ ਹੀਰੇ ਮੋਤੀ ਇਹ ਮੇਰੇ ਰਾਜ ਦੇ ਇਹ ਮੇਰੇ ਹੀ ਨੇ। ਸਤਿਗੁਰ ਕਹਿੰਦੇ ਨਹੀਂ ਇਹ ਤੇਰੇ ਨਹੀਂ ਹੈ, ਇਹ ਤੇਰੇ ਰਾਜ ਦੇ ਵਿੱਚ ਤੇਰੇ ਪਿਓ ਦੇ ਸਮੇਂ ਵੀ ਸੀ ਤੇ ਇਹ ਤੇਰੇ ਤੋਂ ਬਾਅਦ ਤੇਰੇ ਮੁੰਡੇ ਦੇ ਬਣ ਜਾਣੇ ਆ, ਇਹ ਤੇਰਾ ਨਹੀਂ ਹੈ। ਤੇ ਮਹਾਰਾਜ ਫਿਰ ਮੈਂ ਕੀ ਦੇਵਾਂ ਮਹਾਰਾਜ, ਹੋਰ ਧੰਨ ਮੇਰਾ ਰਾਜ ਭਾਗ ਹੈ। ਕਹਿੰਦੇ ਰਾਜ ਭਾਗ ਵੀ ਤੇਰਾ ਨਹੀਂ ਹੈ, ਇਹ ਤੇਰੇ ਵੱਡਿਆਂ ਵਡੇਰਿਆਂ ਤੋਂ ਪਿੱਛੋਂ ਚੱਲਦਾ ਆਇਆ ਤੇ ਇਹ ਗਾਂ ਤੇਰੇ ਨਿਆਣਿਆਂ ਤੱਕ ਚੱਲਣਾ। ਤੇ ਸੱਚੇ ਸਤਿਗੁਰਾਂ ਨੂੰ ਫਿਰ ਆਪਣਾ ਮਨ ਅਰਪਣ ਕਰਦਾ, ਮਨ ਸੱਚੇ ਸਤਿਗੁਰਾਂ ਨੇ ਫਿਰ ਉਹਦੇ ਮਨ ਦੇ ਉੱਤੇ ਜਿਹੜੀ ਸਿੱਖੀ ਦੀ ਮੋਹਰ ਲਾ ਦਿੱਤੀ ਤੇ ਉਹ ਰਾਜਾ ਸਾਰੀ ਉਮਰ ਇੱਕ ਚੰਗਾ ਸਿੱਖ ਬਣ ਕੇ ਗੁਜ਼ਰਿਆ ਤੇ ਜਿੰਨੇ ਹੋਰ ਰਾਜੇ ਸੀ ਨਾ ਉਹ ਇਹਦੇ ਅੰਡਰ ਕਰ ਦਿੱਤੇ ਗੁਰਦੇਵ ਪਾਤਸ਼ਾਹ ਨੇ। ਗੁਰੂ ਪਿਆਰਿਓ ਇਹਨੂੰ ਸਾਰਿਆਂ ਦਾ ਸਰਦਾਰ ਬਣਾ ਕੇ ਤੇ ਰਾਜੇ ਸ਼ਿਵਨਾਭ ਨੂੰ ਇਸ ਦੇਸ਼ ਦਾ ਪ੍ਰਚਾਰਕ ਬਣਾ ਕੇ ਤੁਹਾਨੂੰ ਗੁਰੂ ਮਹਾਰਾਜ ਵਾਪਸ ਆਉਂਦੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਨੰਦ ਸਾਹਿਬ ਦਾ ਪਾਠ ਹੋਵੇਗਾ, ਉਸ ਤੋਂ ਬਾਅਦ ਅਰਦਾਸ ਬੇਨਤੀ ਹੁਕਮਨਾਵਾਂ। ਗੁਰੂ ਮਹਾਰਾਜ ਕਿਰਪਾ ਕਰਨ, ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਢਾਡੀ ਜਥੇ ਦੇ ਕੋਲੋਂ ਕੋਈ ਲਫ਼ਜ਼ ਵੱਧ ਘੱਟ ਨਿਕਲ ਗਿਆ ਹੋਵੇ ਤੁਸੀਂ ਬਖਸ਼ ਦੇਣਾ, ਦਿਓ ਪਿਆਰ ਦਾ ਸਬੂਤ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ।

ਕੀਰਤਨ ਹੋਇਆ। ਇਤਿਹਾਸ ਦੀ ਕਥਾ ਵਿਚਾਰ ਢਾਡੀ ਵਾਰਾਂ ਦੁਆਰਾ ਇਤਿਹਾਸ ਗਾਇਨ ਕੀਤਾ ਗਿਆ। ਬਾਣੀ ਪੜ੍ਹਦਿਆਂ ਕਥਾ ਕੀਰਤਨ ਢਾਡੀ ਵਾਰਾਂ ਦੀ ਹਾਜ਼ਰੀ ਭਰਦਿਆਂ

ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਇਆ ਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ, ਗੁਰ ਕਲਗੀ ਧਰ ਜਗਦੀ ਸੋ ਹਮਰੀ ਰੱਛਿਆ ਕਰੇ, ਗੁਰ ਕਲਗੀ ਧਰ ਜਗਦੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ।

ਸਤਿਗੁਰ ਪ੍ਰਸਾਦ ਜੈ ਕਰ ਕੀਤਾ ਆਖੀਐ ਕਰ ਤੇਕਾ ਹੋਏ ਵਿਚਾਰੋ ਤਿਤ ਕਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਜਣਹਾਰ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੀ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਭਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰੰਗ ਸੰਭਾਲਾ ਪਹਿਲਾਂ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਅਕ ਵਡਾਈ ਤੋਏ ਰਹਾ ਵਿਸਵੇ ਚਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੂਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲੇ ਆਨ ਲੋ ਪਵਨ ਚਬਰੂ ਕਰੇ ਸਗਲ ਬੁਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਭੇਰੀ ਰਹਾ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੁਤਨ ਨਾਇਕ ਤੋਹੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬੈਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ।

ਕਾਮ ਕ੍ਰੋਧ ਨਗਰ ਬਹਿ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਖਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ।

ਇਹ ਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾੜ ਚਲੋ ਹਰ ਲਾਹਾ ਆਗੈ ਵਸਨ ਸੁਹੇਲਾ ਔਧ ਘੜੇ ਦਿਨ ਸਰੈਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ।

0: ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਪਾਲ ਸ੍ਰੀ ਭਗਵਤੀ ਜੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਅਮਰਦਾਸ ਰਾਮਦਾਸ ਵਹੀਂ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰ ਕ੍ਰਿਸ਼ਨ ਧਿਆਜਿਆ ਜੇ ਜਿੱਥੇ ਸਾਧੂ ਜਾਏ ਤੇਗ ਬਹਾਦਰ ਸਿਮਰਿਆ ਕਨੋਣੀ ਦਿਆਵੈ ਤਾਏ ਸਭ ਥਾਈ ਹੁਣਾਂ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹ ਕੀ ਆਤਮ ਜੋਤ ਜਾਗਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਜਾਰਾ ਜੁਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਨਾਮ ਬਾਣੀ ਕੇ ਬੁਝਤ ਕਾਲਜੂ ਕੇ ਜਹਾਜ਼ ਹਲਤ ਬਲਤ ਕੇ ਰੱਖਿਆ ਲੋਪ ਲੋ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਤੜਕੇ ਬੋਲੋ ਜੀ
1: ਵਾਹਿਗੁਰੂ
0: ਹੇ ਨਿਮਾਣਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟੀਆਂ ਦੀ ਓਟ ਨਿਆਸਰੀਆਂ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੋਲਾ ਸਾਹਿਬ ਦੇ ਜਾਪ ਹੋਏ ਪਿਤਾ ਜੀ ਬੇਅੰਤ ਭੁੱਲਾਂ ਹੋਈਆਂ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ ਚਾਰ ਪੈ ਦਿਨ ਆਪ ਜੀ ਦੇ ਬਾਣੀ ਅੰਦਰ ਬਤੀਤ ਹੋਇਆ ਹੈ ਚਾਰ ਪੈ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰੇਮਾ ਭਗਤੀ ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੀ ਕਰੋ ਸੁੱਖ ਹੋਏ ਤੇਰਾ ਹੀ ਨਾਮ ਚੇਤਾਵੇ ਨਾਨਕ ਨਾਮ ਤੇਰੇ ਭਾਣੇ
1: ਸਰਬੱਤ ਦਾ ਭਲਾ
0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿ

देग तेग पंथ की राज करेगा चूलते निशान रहे लागते दीवान रहे।

ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗਿਆਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੁ ਨਾ ਕੋਈ ਜਾ ਕਰਤਾ ਸਿਰ ਠਿਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਉਹ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੇ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋਣਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਦਾ ਅੰਤ ਅੰਤ ਨਾ ਕਰਨ ਦੇਣ ਦਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਧ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਾਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸ ਨੂੰ ਬਖਸੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਣ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾਂ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ
ਸੋਹਣ ਸਦਾ ਸਵਾਰੇ ਗਾਵਹਿ ਇੰਦ ਇਹ ਦਾਸਨ ਬੈਠੇ ਦੇਵ ਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਣ ਸੁਰਗਾ ਮੱਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਘਰ ਘਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ

ਹੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾ ਤੇ ਸਾਹੋ ਸਾਹਾ ਪਾ ਤੇ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ

ਜਿਸ ਹੱਥ ਜੂਰ ਕਰ ਵੇਖੇ ਸੋਏ, ਨਾਨਕ ਉਤਮ ਨੀਚ ਨਾ ਕੋਈ। ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ

ਨਾਨਕ ਗਏ ਜਾਪੇ ਜਾਏ। ਧਰਮ ਖੰਡ ਕਾਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੀਤੇ ਪਾਵਣ ਪਾਣੀ ਬਸੰਤਰ, ਕੀਤੇ ਕਾਨ ਮਹੇਸ਼, ਕੀਤੇ ਬਰਮੈ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ। ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੇ ਸ਼ੰਤੈ ਪ੍ਰਚਾਦ ਚੱਕਰ ਚੇਨ ਔਰ ਬਰਨ ਜਾਤ ਔਰ ਪਾਤ ਨਹਿਨ ਜਿਹੇ ਰੂਪ ਰੰਗ ਔਰ ਰੇਖ ਭੀਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨਪੋ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਇਣ ਸਾਹਿ ਸਾਹਿਨ ਗਨਿਜੈ ਤੇਰੇ ਭਵਨ ਮਹੀਪ ਸੁਰ ਨਾਰੇ ਸੁਰ ਨੀਤ ਨੀਤ ਬਨ ਤਰਿਨ ਕਹਿਤ ਤਵੈ ਸਰਬ ਨਾਮ ਕਥੇ ਕਵਨ ਕਰਮ ਨਾਮ ਬਰਨ ਸੁਮਤ ਭੁਜੰਗ ਭਰਿਆ ਤੇ ਚੰਦ ਨਮਸਤ ਵੰਗ ਅਕਾਲੇ ਨਮਸਤ ਵੰਗ ਕਿਰਪਾਲੇ ਨਮਸਤ ਵੰਗ ਅਰੂਪੇ ਨਮਸਤ ਵੰਗ ਅਨੂਪੇ ਨਮਸਤ ਵੰਗ ਅਪੇਖੈ ਨਮਸਤ ਵੰਗ ਅਲੇਖੈ ਨਮਸਤ ਵੰਗ ਅਕਾਈ ਨਮਸਤ ਵੰਗ ਅਜਾਈ ਨਮਸਤ ਵੰਗ ਅਗੰਜੇ ਨਮਸਤ ਵੰਗ ਅਭੰਜੇ ਨਮਸਤ ਵੰਗ ਅਨਾਮੇ ਨਮਸਤ ਵੰਗ ਅਠਾਮੇ ਨਮਸਤ ਵੰਗ ਅਕਰਮੰ ਨਮਸਤ ਵੰਗ ਅਧਰਮੰ ਨਮਸਤ ਵੰਗ ਅਨਾਮੰ ਨਮਸਤ ਵੰਗ ਅਤਾਮੰ ਨਮਸਤ ਵੰਗ ਅਜੀਤੇ ਨਮਸਤ

ਨਮਸਤਵੰਗ ਅਛੇਦੈ, ਨਮਸਤਵੰਗ ਅਗਾਦੇ, ਨਮਸਤਵੰਗ ਅਗੰਜੇ, ਨਮਸਤਵੰਗ ਅਪੰਜੇ, ਨਮਸਤਵੰਗ ਉਦਾਰੇ, ਨਮਸਤਵੰਗ ਅਪਾਰੇ, ਨਮਸਤਵੰਗ ਸੋਏਕੈ, ਨਮਸਤਵੰਗ ਅਨੇਕੈ, ਨਮਸਤਵੰਗ ਅਭੂਤੇ, ਨਮਸਤਵੰਗ ਅਜੂਪੇ, ਨਮਸਤਵੰਗ ਨਿਰਕਰਮੇ।

ਅਖਲੰਗ ਧਰਮੰਗ ਲੱਖ ਕਰਮੰਗ ਸਰਵੰਗ ਦਾਤਾ ਸਰਵੰਗ ਆਤਾ ਸਰਵੰਗ ਪਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤਰਾਣੰਗ ਸਰਵੰਗ ਭੋਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਪੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਛੰਦ ਤੈ ਪ੍ਰਸ਼ਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤਿਰ ਮਾਨ ਦੇਵ ਅਭੇਵ ਆਦ ਉਧਾਰ ਸਰਵ ਪਾਲਕ ਸਰਵ ਕਾਲਕ

ਆਦ ਪੁਰਖ ਉਧਾਰ ਮੂਰਤ ਆਜੋਨ ਆਦ ਅਸੇਕ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾਂ ਵਿਸਾਂ।

ਕਾਲਹੀਨ ਕਲਾ ਸੰਯੋਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਸ਼ ਅੰਗ ਰਾਗ ਨਾਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ।

ਪਰਮ ਵੇਦ ਪੁਰਾਨ ਜਾ ਕੇ ਨੇਤ ਭਗਤ ਨਿਤ ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵੇ ਬਹੁ ਚਿਤ। ਮੱਧ ਪਾਤਸ਼ਾਹ ਤੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਣ ਅਪੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿ

ਭੁਜੰਗ ਭਰਿਆ ਤੇ ਚੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਗਤੀ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੇ ਨਾ ਮਿੱਤਰੇ ਨਾ ਭਰਮ ਨਾ ਪਿੱਤਰੇ ਨਾ

ਕਿ ਸਰਬੰਗ ਦਲੀਏ ਕਿ ਸਰਬਤਰ ਮਾਨੇ ਕਿ ਸਦਰਬਤਰ ਦਾਨੇ ਕਿ ਸਦਰਬਤਰ ਗਾਉਣੇ ਕਿ ਸਦਰਬਤਰ ਪਾਉਣੇ ਕਿ ਸਦਰਬਤਰ ਦੇਸੈ ਕਿ ਸਦਰਬਤਰ ਪੇਸੈ ਕਿ ਸਦਰਬਤਰ ਰਾਜੈ ਕਿ ਸਦਰਬਤਰ ਸਾਜੈ ਕਿ ਸਦਰਬਤਰ ਦੀਨੈ ਕਿ ਸਦਰਬਤਰ ਲੀਨੈ ਕਿ ਸਦਰਬਤਰ ਜਾਹੋ ਕਿ ਸਦਰਬਤਰ ਪਾਹੋ ਕੇ ਸਦਰਬਤਰ ਦੇਸੈ ਕੇ ਸਦਰਬਤਰ ਪੇਸੈ ਕੇ ਸਦਰਬਤਰ ਕਾਲੈ ਕੇ ਸਦਰਬਤਰ ਪਾਲੈ ਕੇ ਸਦਰਬਤਰ ਅੰਤਾ ਕੇ ਸਦਰਬਤਰ ਗੰਤਾ ਕੇ ਸਦਰਬਤਰ ਭੀਖੀ ਕੇ ਸਦਰਬਤਰ ਭੀਖੀ ਕੇ ਸਦਰਬਤਰ ਕਾਜੇ ਕੇ ਸਦਰਬਤਰ ਰਾਜੇ ਕੇ ਸਦਰਬਤਰ ਸੂ

ਗਨੀ ਮੁਲ ਸਖਤੇ ਗਰੀਬ ਉਲ ਪਰਸਤੇ ਬੁਲੰਦ ਲੋ ਮਕਾਨੇ ਜ਼ਮੀਨ ਉਲ ਜ਼ਮਾਨੇ ਤਿਵੀ ਜੋਲ ਤਮਾ ਮੇ ਰਜ਼ੂਆ ਨਿਧਾਨੇ ਹਰੀ ਫੁਲ ਅਜ਼ੀਮ ਮੇ ਰਜ਼ਾਇਕ ਜ਼ਕੀਨੇ ਅਨੇਕਲ ਉਤਰੰਗ ਹੈ ਅਭੇਦ ਹੈ ਅਭੰਗ ਹੈ ਅਜੀ ਜੋ ਨਿਵਾਜ ਹੈ ਗਨੀ ਮੁਲ ਕਿਰਾਜ ਹੈ।

ਹੈ ਕਿ ਅਮਿਤੋ ਅਭੰਗ ਹੈ, ਮਦ ਭਾਰ ਛੰਦ ਤੈ ਪ੍ਰਚਾਦ। ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ, ਅਰ ਬਰ ਅਗੰਜ ਹਰ ਨਰ ਪਰ ਪੰਜ, ਅਨ ਗਨ ਪ੍ਰਣਾਮ ਮੁਨ ਮਨ ਸਲਾਮ, ਹਰ ਨਰ ਅਖੰਡ ਬਰ ਨਰ ਅਮੰਡ, ਅਨ ਭਾਵ ਅਨਾਸ ਮੁਨ ਮਨ ਪ੍ਰਕਾਸ਼। ਗੁਣ ਗਨ ਪ੍ਰਣਾਮ ਜਲ ਥਲ ਮੁਦਾਮ, ਅਨ ਛਿਜ ਅੰਗ ਆਸਣ ਅਭੰਗ, ਉਪਮਾ ਅਪਾਰ ਗਤ ਮਿਤ ਉਦਾਰ। ਜਲ ਥਲ ਅਮੰਡ ਦਿਸ ਵਿਸ ਅਮੰਡ, ਜਲ ਥਲ ਦਿਸ ਵਿਸ ਅਭੰਡ, ਜਲ ਥਲ ਮਹੰਤ ਦਿਸ ਵਿਸ

ਵੰਡ ਖਿਆਲ ਗੁਰ ਬਰ ਅਕਾਲ ਘਰ ਘਰ ਪ੍ਰਣਾਮ ਚਿੱਤ ਚਰਨ ਨਾਮ ਅਨ ਛਿਜ ਗਾਤ ਆ ਜਿਜ ਨਾ ਬਾਤ ਅਨ ਚੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਆਡੀਠ ਧਰਮ ਅਤ ਟੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੂਲ ਮਨਾ ਚੰਤ ਹੈ ਪ੍ਰਸਾਦ ਕਰੁਣਾਲੈ ਹਰ ਕਾਲੈ ਅਖਲ ਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਧ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨ ਹੈ ਜਗ ਜਾਨ ਹੈ ਸਰਬੰਗ ਭਾਰ ਹੈ ਸਰਬੰਕਾਰ ਹੈ ਸਰਪਾਸ ਹੈ ਸਰਬਨਾਸ ਹੈ ਕਰੁਣਾਕਰ ਹੈ ਵਿਸ਼ੰਪੁਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰੁਣਾਕਰ ਹੈ ਜਪਾ ਜਪ ਥਪਾ ਥਪ ਹੈ ਅਕ੍ਰਿਤ ਅਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰੁਣਾ ਕਰਿਤ ਹੈ ਅਕ੍ਰਿਤ ਅਕ੍ਰਿਤ ਹੈ ਤਰਣੀ ਤਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਆਕ੍ਰਿਤ

ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦਿੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਆਲੰਕੇ ਨਮੋ ਆਸੇ ਆਸੇ ਨਮੋ ਬਾਂਕ ਬੰਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤਿਰਭੰਗੀ ਤਿਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਚੰਦ ਅਜੇ ਅਲੇ ਅਪੇ ਅਬੇ ਅਪੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਕਾਮ ਅਘਾਟਾ ਆ ਨਾਥੇ ਪਰਮਾਥੇ ਅਜੋਨੀ ਅਮੋਨੀ ਨਾਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰਗ ਪਰਮੰਗ ਅਗੰਜੇ ਅਲੇਖੇ ਭੁਜੰਗ ਪਰਿਆ ਤੇ ਚੰਦ ਨਮਸਤ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਲ ਨਿਵਾਸੇ ਨਿਰਕਾਮਿੰਗ ਬਭੂਤੇ ਸਮਸਲ ਸਰੂਪੇ ਕੁਕਰਮ ਪ੍ਰਣਾਸੀ ਸੋ ਧਰਮਿੰਗ ਬਿਭੂਤੇ ਸਦਾ ਸੱਚ ਦਾ ਆਨੰਦ ਸਤਰੰਗ

ਚਤਰ ਚਤਰ ਭੁਗਤੇ ਸੁਵੰ ਬੰਬ ਸਰਬ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾੰਗ ਸੰਗੇ ਅਪੰਗੰਗ ਬੇਪੂਤੇ। ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਵੰ ਬੰਬ ਸਰਬ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਬੇਪੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸ਼ਾਦ ਸਵਈਐ ਸਰਾਵਕ ਸ਼ੁੱਧ।

ਏਕ ਰਤੀ ਬਨੇਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤਰੰਗ ਕੁਰੰਗ ਸੇ ਕੂਤਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਪਲੀ ਬਿਦ ਨਿਆਵਤ ਸੀਸ ਨਾ ਜਾਚ ਵਿਚਾਰੇ ਏਤੇ ਪਏ ਤੋ ਕਹਾ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੇ ਸਭ ਦੇਸ ਦਸਾਨ ਕੋ ਬਾਜ ਢੋਲ ਮਿਰਦੰਗ ਨੰਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੱਸਤ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖੇ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਵਾਨ ਕੇ ਪੇਖੈ ਪੌਣ ਹਾਰ ਜਤੀ ਜਤ ਧਾਰ ਸਭੇ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਨ ਏਕ ਨਾ ਲੇਖੈ ਸ਼ੁੱਧ ਸੁਭਾ ਦੁਰੰਤ ਦੁਬਾ ਸੋ ਸਾਜ ਸੁਨਾ ਦੁਰਜਾਨ ਦਲੇਂਗੇ ਭਾਰੀ ਗਮਾਨ ਪਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਭਗਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਾਨ ਨਿਦਾਨ ਚਲੇਂਗੇ ਵੀਰ ਅਪਾਰ ਵੱਡੇ ਬਰਿਆਰ ਅਬਚਾਰੈ ਅਬਚਾਰੈ ਸਾਰ ਕੀ ਧਾਰ ਪਛਈਆ ਤੋਰ ਦੇਸ ਮਲੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਵੇਕ ਭਵਾਨ ਜਪੇਂਗੇ ਜੀਪ ਜਿਤੇ ਚਲ ਜੀਪ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੁੰਨ ਪ੍ਰਤਾਪਨ ਬਾਟ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਵੇਰੇ ਜਗ ਸੱਤਰ ਸਭੈ ਅਵਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਤਮ ਜੋ ਤਲੋ ਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਾਦਕ ਦਾਨ ਅਨੇਕ ਸਵੰਬਰ ਸਾਜ ਬਰੇਂਗੇ ਬ੍ਰਹਮ ਭੇਸ਼ਨ ਬਿਸ਼ਨ ਪਤ ਸੱਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸਿਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਰ ਚਈ ਦਸਵੀਂ ਕਵਾਜ ਬੇਨਤੀ ਚੋ ਪਈ ਹਮਰੀ ਕਰੋ ਹਰ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਬਿਤ ਪਾਰਾ, ਹਮਰੇ ਧੁਰ ਸਵੇ ਤੁਮ ਕਾਵੋ, ਆਪ ਹਾਥ ਦੇ ਮੋਹੇ ਬਚਾਵੋ, ਸੁਖੀ ਬਸੇ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰ ਤਾਰਾ, ਮੋਰ ਰੱਛਾ ਨਿਜ ਘਰ ਦਹਿ ਕਰੀਐ, ਸਭ ਭੈਰਨ ਕੋ ਆਸ ਸਿੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛੱਡ ਕੋਈ ਅਮਰ ਨਾ ਤਿਆਉਂ, ਜੋ ਪਰਚਾਉਂ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰਾ ਮਾਰੇ ਮਾਰੀਐ, ਆਪ ਹਾਥ ਦੇ ਮੁਝੇ ਉਬਰੀਐ, ਮਰਨ ਕਾਲ ਕਾ ਤਰਸਨ ਵਰੀਐ, ਹੂਜੋ ਸਦਾ ਮਾਰੇ ਪੱਛਾ, ਸਿਰੇ ਤੁਜੋ ਕਰੇ ਹੋ ਰੱਛਾ, ਰੱਖ ਲਿਓ ਮੂੰਹ ਰੱਖਣਾਰੇ ਸਾਹਿਬ ਸੰਤ ਸਾਹੇ ਪਿਆਰੇ, ਦੀਨ ਬਾਂ ਦੁਸਤਨ ਕੇ ਹੰਤਾ, ਤੁਮ ਪੁਰੀ ਚਤੁਰਦਾਸ ਕੰਤਾ, ਕਾਲ ਪਾਏ ਬ੍ਰਹਮਾ ਬਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਘਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੋਤੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਤੈ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਿਆਂ

ਜਿਨਾਬ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਸਾਪਰ ਕਿਰਪਾ ਦਿਸ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੇ ਘੜ ਘੜ ਕੇ ਪਟ ਪਟ ਕੀ ਜਾਣੇ ਜਾ ਬੁੱਧ ਕਰ ਕਰਾ ਕਰ ਤਾਰਾ ਪਰਜਾ ਤਰ ਤਬ ਦੇ ਅਪਾਰਾ ਜਬ ਅਕਰਕ ਕਰ ਥੋ ਕਬੂ ਤੂੰ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸਿਰ ਸਭ ਤਾਰੇ ਆਪੇ ਆਪਣੀ ਬੂਝ ਉਚਾਰੇ ਤੁਮ ਸਭੀ ਤੇ ਰਹਿ ਤੇ ਨਿਰਾਲਮ ਜਾਂਤ ਭੇਦ ਭੇਦ ਅਰਵਾਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਅਚਾਰ ਤਵੇਤਾ ਜਾਕੂ ਭੀਵ ਨਾ ਪਾਵਤ ਬੇਦਾ ਤਾਕੋ ਕਿਰਪਾਨ ਅਨੁਮਾਨਤ ਮਹਾਂ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰਕਾਰ ਕਾ ਚੀਤ ਨਹਿ ਪਿਵ ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖ ਨ ਜਾਏ ਪਸਾਰਾ ਕੇ ਵੀ ਸਦਾ ਪ੍ਰਥਮ ਸੰਸਾਰਾ ਇੱਕੇ ਰੂਪ ਅਨੂਪ ਸਰੂਪਾ ਰੰਗ ਪਿਓ ਰਵ ਕਹੀ ਬੂਪਾ ਅੰਡਜ ਜੇਰਾ ਸੇਤ ਜਕੀਨੀ ਉਤਪੁਜ ਖਾਨ ਬਹੁ ਰਚ ਦੀਨੀ ਕਉ ਫੂਲ ਰਾਜਾ ਵਹਿ ਬੈਠਾ ਕਉ ਸਿਮਟ ਪੈ ਸੰਕਰ ਅਕੇਠਾ ਸਗਰੀ ਸਿਸਤ ਦਿਖਾਏ ਅਚੰਭਵ ਆਰ ਜੁਗਾਦ ਸਰੂਪ ਸਿਅੰਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੁਸ਼ਟ ਜਿਤੇ ਉਠੁਤ ਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਬ ਸਰਨੀ ਪਰੈ ਤਿਨਕੈ ਦੁਖ ਵੈ ਮਰੇ ਪੁਰਖ ਜਮਨ ਪਗ ਪਰੇ ਤਿਆਰੇ ਤਿਨਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕਿ ਕਾਲ ਨਿਕਟ ਨਹੀਂ ਹੈ ਰੱਚਾ ਹੋਏ ਤੈ ਸਭ ਕਾਲਾ ਦੁਸ਼ਟ ਰਿਸ ਤ੍ਰੈਂਤ ਤਕਾਲਾ ਕਿਰਪਾ ਦੇ ਤਨ ਜਾਏ ਨਿਹਰੋ ਤਾਂ ਕੇ ਤਾਪ ਤਨਕ ਮੈਂ ਹਰੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸਭ ਸਕੇ ਨਾ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤੈ ਉਬਾਰਾ ਜਿਨ ਨਰ ਨਾਮ ਤਿਆਰੋ ਕਾ ਦਾਰਦ ਦੁਸ਼ਟ ਦੋਖ ਤੇਰਾ ਖੜ ਕੇਤ ਮੈਂ ਸਰਨ ਤਿਆਰੀ ਆਪ ਹਾਥ ਦੇ ਲਿਓ ਉਬਾਰੀ ਸਰਬ ਠੋਰ ਮਹੁ ਸਵਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਅੰਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸ਼ਿਵਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖ ਉਨ ਕੋ ਚੈ ਕਰਤਾ ਸਿਰਿ ਤੁਜ ਪੈ ਦਿਆਲਾ ਪੂਰਨ ਕਰਾਂ ਗ੍ਰੰਥ ਤਕਾਲਾ ਮਨ ਬਾਂਛਤ ਬਲ ਪਾਵੇ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਨੇ ਗੋ ਜੋ ਜਾਇ ਸਰਸ ਨਾ ਪਾਵਈ ਸੁਨੇ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਪਉ ਨਿਕਟ ਨਾ ਤਿਨਾ ਨਰ ਕੇ ਰਹਿ ਹੋ ਜੋ ਜਾ ਕੀ ਏਕ ਬਾਰ ਚੁਪਈ ਕੋ ਕਹਿ ਚੁਪਈ ਸੰਭਲ ਸਤਰੇ ਸਹਿਸ ਪਣਿਜੇ ਅਰਧ ਸਹਿਸ ਪੁਣ ਤਿੰਨ ਕਹਿਜੈ ਭਾਦਰਮ ਸੁਧਿ ਅਸਥਿਰ ਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੈ ਤਬ ਤੇ ਕੋ ਆਖਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰ ਸ਼ਾਸਤਰ ਬੇਰ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਏ ਤੁਵਾਰੋ ਦੁਆਰ ਬਾਏ ਗਏ ਕੀ ਲਾਜ ਅਸ ਗੋ

ਹਰ ਨਾਲ ਰਹ ਤੂੰ ਮਨ ਮੇਰੇ ਦੁੱਖ ਸਭ ਵਿਸਾਰਣ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣ ਸਭਨਾ ਗਲਾਂ ਸਮਰਾਟ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦਿਸ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਛਾਣ ਸੁਖ ਮਨੈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬ ਧੁਰੂ ਪਿਆਰੂ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਭ ਤਿਤ ਕਰ ਸਭਾਗੈ ਘਰ ਸਭਾਗੈ ਸ਼ਬਦ ਵਾਜੈ ਕਲਾ ਜਿਤ ਕਰ ਧਾਰੀਆਂ ਪੰਚ ਦੂਤ ਦਵਸ ਕੀਤਾ ਕਾਲ ਕੰਟਕ ਮਾਰਿਆ ਧੁਰ ਕਰੋ ਪਾਇਆ ਤੂਜਨ ਕੁਸ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੁਆ ਤਿਤ ਕਰ ਅਨਹਦ ਵਾਜੇ ਸਾਚੀ ਲਵੇ ਦੇ ਨਵਾਣੀ ਦੇ ਨਵਾਣੀ ਲਵੇ ਬਾਜੋ ਕਿਆ ਕਰੇ ਵਿਚਾਰਿਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ ਅੰਦਰੋਂ ਜਿਨ ਕਾ ਮੂਹ ਟੁੱਟਾ ਤਿਨ ਕਾ ਚੋ ਸੱਚੇ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦੈ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ ਅਕਥ ਘੇਰੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ

0: ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਣੀ ਜਿਨ ਇਤ ਪਰਮ ਪੁਲਾਇਆ, ਮਾਇਆ ਤੇ ਮੋਣੀ ਤਿੰਨੇ ਕੀਤੀ ਜਿਨ ਠਗੋਲੀ ਪਾਇਆ, ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੂੰਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕਟੰਬ ਤੂੰ ਜੋ ਦੇਖਦਾ ਚੱਲੇ, ਨਾ ਹੀ ਤੇਰੇ ਨਾਲੇ ਸਾਥ ਤੇਰੇ ਚੱਲੇ, ਨਾ ਹੀ ਤਿਸ ਨਾਲ ਕਿਉਂ ਚਿਤ ਲਾਈਏ, ਐਸਾ ਕਮੂਲੇ ਨਾ ਕੀਜੇ ਜਿਤ ਅੰਤ ਪਛਤਾਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਵੇ ਤੇਰੇ ਨਾਲ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।
1: ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਆਏ, ਅੱਖ ਹੈ ਤਾ ਵੇਖ ਹੈ ਸਭ ਤੂੰ ਹੈ, ਜਿਨ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੋ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵਾਲ ਹੁਨਿੱਕੀ, ਏ ਤੋ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਿਵੈ ਚੱਲਹਿ, ਜਿਨ੍ਹਾਂ ਮਾਰਗ ਪਾਵ ਹੈ ਕਰ ਕਿਰਪਾ, ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੈ, ਜਿਸਨੋ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੈ। ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੈ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰ ਹੋ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ, ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਵਿਨ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵਹੋ ਸ਼ਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵ ਜਾਇ। ਜੀ ਆਹੋ ਮੈਲੇ ਬਾਹਰਹੋ ਨਿਰਮਲ, ਬਾਹਰਹੋ ਨਿਰਮਲ ਜੀ ਆਹੋ ਤਾ ਮੈਲੇ, ਤਿਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੁ ਵਿਸਾਰਿਆ। ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ,

ਜੀਆਹੁ ਨਿਰਮਲ ਬਾਹਰਹੁ ਨਿਰਮਲ, ਬਾਹਰਹੁ ਤਾ ਨਿਰਮਲ ਜੀਆਹੁ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਅਹੁ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੈ ਕੋਏ। ਕਹੈ ਨਾਨਕ ਸੁਣਹੁ ਸੰਤਹੁ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਬੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖਹੋ, ਵਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾ ਗਾਵਹੋ ਗੁਰੂ ਕੇਰੀ, ਬਾਣੀਆ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਿਗ ਪਾਣੀ। ਕਹੈ ਨਾਨਕ ਸਦਾ ਗਾਵਹੋ, ਇਹ ਸੱਚੀ ਬਾਣੀ।

ਗੁਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤ ਗੁਰੂ ਬਾਜਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਉ

ਦੇ ਬੁਝਾਏ। ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ। ਸੇਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ। ਏਕਸ ਸਿਉ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਜਾਣੀ ਤੇ ਗੁਣੇ ਸੰਸਾਰ ਭ੍ਰਮ ਸੁਤਾ ਸੁਤਿਆ ਰੈਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਾ ਉਹ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਏ ਵਡਦਾਤਾ ਸੋ ਕਿਉ ਮਨਹੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ

ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ।

ਵਿਲ ਲਾਏ ਐਸਾ ਸਤ ਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ।

ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਆਹੋ ਲਾਹਾ ਖੱਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ

ਮੂਲ ਰਚਿਆ। ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ।

ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿਆਇ ਕੈ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨਿਤ ਰਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ

ਸਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਵਨ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸਾਚੈ ਸੁਣਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀ ਇਕਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ

ਘਰ ਗਾਵਹਿ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਚਾਹਾਂ ਸਚਾਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੂਲ ਬਾਲੇ ਬੋਲੋ ਜੀ
1: ਵਾਹਿਗੁਰੂ
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਅਤੇ ਆਪਣੇ ਦਰ ਘਰ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਬੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ
1: ਸ੍ਰੀ ਅਕਾਲ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

अवगुण परे एक गुण नाही।

ਸਰੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਆੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ

ਵਾਹਿਗੁਰੂ ਸਾਹਿਬ ਜੀ ਸੋਰਠ

ਉਸਤਤ ਕਰਹੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਾਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ

Bye.

Groove,

Gürültü.

Ra, Guru, Ra, Guru, Ra, Guru, Ra, Guru, Ra, Guru, Ra, Guru, Ra, Guru, Ra.

yürüyüş,

그를

Ra, guru, ra, guru, ra, guru, ra, guru, ra.

through,

그리고

ve 우리를

Va, gülü, va, gülü.

ਪੌੜੀ ਸਤਿਗੁਰ ਵਿੱਟੋ ਮਾਰਿਆ ਜਿਤ ਮਿਲਿਆ ਕਿਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਇਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ।

ਪੌੜੀ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਜਾਂ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਖਾਤਰ।

ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਪਿਆਰ ਵਿੱਚ ਮੁਬਾਰਕ ਰਸਨਾ ਤੇ ਬੋਲ ਆਖਣ ਦੇ ਯਤਨ ਕਰੋ। ਮਾਹ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਫਿਰ ਬੋਲੋ। ਮਾਹ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ। ਫਿਰ ਸਾਹਿਬ ਜੀ ਨੇ ਨਾਲ ਹੀ ਇਹਦੇ ਆਂਸਰ ਦਿੱਤੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਹਰ ਇੱਕ ਪ੍ਰਾਣੀ ਕਹਿੰਦਾ ਹੈ ਕਿਸੇ ਨਾਲ ਬਾਹਰਲਾ ਪਿਆਰ ਕਰਨਾ ਹੋਵੇ ਉਹਦੀਆਂ ਜੁਗਤੀਆਂ ਨੀਤੀਆਂ ਹੋਇਆ ਕਰਦੀਆਂ ਨੇ, ਪਰ ਜੇ ਮੇਰੇ ਵਾਹਿਗੁਰੂ ਜੀ ਦੇ ਨਾਲ ਪ੍ਰੀਤੀ ਪਾਉਣੀ ਹੈ, ਪਿਆਰ ਕਰਨਾ ਹੈ, ਪ੍ਰੇਮ ਕਰਨਾ ਹੈ, ਹਰ ਇੱਕ ਮੂੰਹ ਦੇ ਮਿੱਠੜੇ ਬੋਲਾਂ ਨਾਲ ਜਿਵੇਂ ਜਿਵੇਂ ਦੇ ਬੋਲ ਬੋਲੇਗਾ ਪਿਆਰ ਵਧੇਗਾ, ਅਗਰ ਕੁਤਰਕਾਂ ਵਾਲੇ ਕੌੜੇ ਬੋਲ ਬੋਲੇਗਾ ਪਿਆਰ ਘੱਟਦਿਆਂ ਘੱਟਦਿਆਂ ਘੱਟ ਵੀ ਜਾਂਦੇ ਨੇ। ਇੱਥੇ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਵਚਨ ਨੇ, ਅਗਰ ਗੁਰੂ ਦੇ ਨਾਲ ਪ੍ਰੀਤੀ ਪਾਉਣੀ ਆ ਮੂੰਹ ਤੋਂ ਕਿਹੜੇ ਬੋਲ ਬੋਲੇ ਜਾਣ, ਜਿਨ੍ਹਾਂ ਬੋਲਾਂ ਕਰਕੇ ਗੁਰੂ ਨਾਲ ਪ੍ਰੇਮ ਬਣ ਜਾਵੇ। ਤਾਂ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਗੁਰੂ ਦੇ ਸ਼ਬਦ ਦੀ ਵਿਚਾਰ ਵਿਚਾਰ ਕਰਕੇ ਹਰ ਵੇਲੇ ਗੁਰੂ ਦੀ ਵਡਿਆਈ, ਵਡਿਆਈ ਤੋਂ ਭਾਵ ਗੁਰੂ ਦੀ ਉਸਤਤ, ਉਸਤਤ ਮਨ ਮੈਂ ਕਰਨ ਰੰਕਾਰ ਕਰ ਮਨ ਮੇਰੇ ਸਤ ਵਿਵਹਾਰ। ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ, ਬਿਨ ਉਪਮਾ ਜਗਦੀਸ਼ ਕੀ ਬਿਨ ਸਹਿ ਨਾ ਅੰਧਿਆਰਾ। ਹਰ ਵੇਲੇ ਗੁਰੂ ਦੀ ਵਡਿਆਈ, ਗੁਰੂ ਦੀ ਉਸਤਤ। ਗੁਰੂ ਸਵਾਰੀ ਸੰਗਤ ਜੀ, ਗੁਰੂ ਕੀ ਕਿਰਪਾ ਦੁਆਰੇ ਅੰਮ੍ਰਿਤ ਵੇਲੇ ਦੀ ਦਾਤ ਪ੍ਰਾਪਤ ਹੋਈ ਹੈ। ਜਿੱਥੇ ਤੁਸੀਂ ਰੋਜ਼ਾਨਾ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਯਤਨ ਕਰਦੇ ਹੋ, ਉੱਥੇ ਨਾਲ ਦੀ ਨਾਲ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ, ਜੋਤੀ ਜੋਤ ਦਿਹਾੜੇ, ਗੁਰਤਾ ਗੱਦੀ ਦੇ ਦਿਹਾੜੇ ਜਿਹੜੇ ਨੇ, ਉਹ ਵੀ ਆਪ ਜੀ ਭਲੀ ਪ੍ਰਕਾਰ ਮਨਾਉਣ ਦਾ ਯਤਨ ਕਰਦੇ ਹੋ। ਹਰ ਕੀਆਂ ਕਥਾ ਕਹਾਣੀਆਂ, ਗੁਰਮੀਤ ਸੁਣਾਈਆਂ, ਬਾਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਣ, ਜੋ ਅੱਜ ਦਾ ਦਿਹਾੜਾ ਹੈ, ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਾ ਪਾਵਨ ਦਿਹਾੜਾ ਹੈ। ਨਾਨਕ ਨਾਮ ਨਿਰੰਜਣ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਾਸ਼ ਕਹੀ ਨਾ ਜਾਈ। ਭੱਟ ਸਾਹਿਬਾਨ ਜੀ ਅੰਮ੍ਰਿਤ ਬਚਨ ਬਖਸ਼ਿਸ਼ ਕਰਦੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਕਥ ਕਥਾ ਹੈ। ਵੱਡੀ ਵਡਿਆਈ ਹੈ, ਇੱਕ ਜ਼ਬਾਨ ਦੇ ਨਾਲ ਕਿੰਨੀ ਕੁ ਗੁਰੂ ਦੀ ਉਸਤਤ ਹੋ ਸਕਦੀ ਹੈ। ਜੇ ਵਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀਐ, ਕਹਾਂ ਲੱਗਿਓ ਕੀਟ ਬਖਾਨੈ, ਮਹਿਮਾ ਤੋਰ ਤੁਹੀ ਪ੍ਰਭ ਜਾਨੈ। ਪਿਤਾ ਜਨਮ ਜਿਮ ਪੂਤ ਨ ਪਾਵੈ, ਕਹਾਂ ਤਵਣ ਕਾ ਭੇਦ ਬਤਾਵੈ, ਤੁਮਰੀ ਪ੍ਰਭਾ ਤੁਮੈ ਬਣ ਆਈ, ਔਰਨ ਤੇ ਨਹਿ ਜਾਤ ਬਤਾਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਗੁਰ ਅਮਰਦਾਸ

ਸਤਿਗੁਰਾਂ ਕੋ ਮਿਲੀ ਵਡਾਈ। ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸੱਚੇ ਪਾਤਸ਼ਾਹ। ਅੱਜ ਦਾ ਦਿਹਾੜਾ ਚੌਥੇ ਪਾਤਸ਼ਾਹ ਚੌਥੇ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਗੁਰਤਾ ਗੱਦੀ ਦਾ ਪੁਰਬ ਸੰਗਤਾਂ ਬਹੁਤ ਹੀ ਪਿਆਰ ਵਿੱਚ ਮਨਾਉਣ ਦਾ ਯਤਨ ਕਰਦੀਆਂ ਨੇ। ਸਮਰੱਥ ਗੁਰੂ ਸਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸਰ ਏਕ ਸਮਾਨ ਧਿਆਨ, ਸੋ ਨਾਮ ਸੁਣੇ ਸੁਤ ਭਾਨ ਡਰਿਓ, ਭਨ ਦਾਸ ਸੁਸਵਾਸ ਜੁਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਭਾਈ ਜੇਠਾ ਜੀ ਦੇ ਸੀਸ ਉੱਤੇ ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਕਿਰਪਾ ਭਰੇ ਦੋਨੋਂ ਘਰ ਕਮਲ ਰੱਖ ਦਿੱਤੇ ਤੇ ਨਮਸਕਾਰ ਕੀਤੀ ਹੈ। ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਗੌ ਨਾਲ ਤੱਕੀਏ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਗੁਰਤਾ ਗੱਦੀ ਦਾ ਸਿੰਘਾਸਣ ਭਾਈ ਲਹਿਣੇ ਜੀ ਨੂੰ ਬਖਸ਼ਿਸ਼ ਕੀਤਾ, ਉਹਨਾਂ ਨੇ ਹੋਰ ਕਿਸਮ ਦੀ ਪ੍ਰੀਖਿਆ ਲਈ ਹੈ। ਏਕ ਸਵਾਣ ਦੋਏ ਸਵਾਨੀ ਨਾਲ, ਭਲਕੇ ਭੌਕੇ ਸਦਾ ਬਿਆਲ, ਸਤਿਗੁਰੂ ਮਹਾਰਾਜ ਨੇ ਐਸਾ ਆਪਣਾ ਸਵਰੂਪ ਬਣਾਇਆ ਹੈ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਬੜਾ ਪਿਆਰਾ ਇਤਿਹਾਸ ਕਲਮਬੰਦ ਕੀਤਾ ਹੈ। ਸਿੱਖ ਮਗਰ ਲੱਗ ਤੁਰੇ ਨੇ, ਔਰ ਜਿਸ ਵੇਲੇ ਮਗਰ ਮਗਰ ਸਿੱਖ ਜਾਂਦੇ ਨੇ, ਸਤਿਗੁਰੂ ਜੀ ਦੇ ਇੱਕ ਕੋਲ ਕੁਤਕਾ ਹੈ, ਡੰਡਾ ਹੈ, ਸੋਟਾ ਹੈ। ਜਦੋਂ ਮਹਾਰਾਜ ਕਹਿੰਦੇ ਪਛਾਹ ਮੁੜ ਜਾਵੋ,

ਕੁੱਟਣ ਹਮਰੇ ਸਿੱਖ ਕਹਾਵੋ, ਗੁਰ ਕਹਿਆ ਸੋ ਕਾਰਨਾ ਕਮਾਵੋ। ਗੱਲਾਂ ਬਾਤਾਂ ਨੂੰ ਤੇ ਕਹਿੰਦੇ ਜੇ ਅਸੀਂ ਤੁਹਾਡੇ ਸਿੱਖ ਹਾਂ, ਪਰ ਜੋ ਗੁਰੂ ਕਹਿੰਦਾ ਉਹ ਕਮਾਈ ਨਹੀਂ ਕਰਦੇ, ਉਹ ਘਾਲਣਾ ਨਹੀਂ ਘਾਲਦੇ। ਮਹਾਰਾਜ ਨੇ ਪਹਿਲਾਂ ਛਿੱਲੜ ਸੱਟੇ ਨੇ, ਧੰਨ ਦਿੱਤਾ, ਕੁਝ ਲਾਲਚੀ ਜਿਹੜੇ ਸਿੱਖ ਸਨ ਉਹ ਲੈ ਕੇ ਆ ਗਏ, ਫਿਰ ਮੇਰੇ ਗਰੀਬ ਨਿਵਾਜ ਨੇ ਚਾਂਦੀ ਦੀ ਵਰਖਾ ਕੀਤੀ, ਕੁਝ ਉਹ ਲੈ ਕੇ ਆ ਗਏ, ਮੋਹਰਾ ਲੈ ਕੇ ਆ ਗਏ, ਮੁੱਕ ਦੀ ਗੱਲ ਹੈ, ਸਭ ਕੁਝ ਲੈ ਕੇ ਆ ਗਏ, ਤਾਂ ਕੇਵਲ ਨਾਲ ਰਹਿ ਗਏ ਨੇ ਭਾਈ ਲਹਿਣਾ ਜੀ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਸਧਾਰਨ ਜੀ। ਖੀਰ ਦੀ ਬਾਕੀ ਅੰਤ ਨੂੰ ਭਾਈ ਲਹਿਣਾ ਜੀ ਕੋਲ ਰਹਿ ਗਏ, ਤਾਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਲੈਣਿਆ ਤੂੰ ਨਹੀਂ ਗਿਆ, ਬਾਕੀ ਸਾਰੇ ਹੀ ਚਲ ਗਏ ਨੇ। ਤੇ ਭਾਈ ਲਹਿਣਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਕਿਸੇ ਨੂੰ ਕਿਸੇ ਦਾ ਆਸਰਾ ਹੋਵੇਗਾ, ਕਿਸੇ ਨੂੰ ਕਿਸੇ ਦਾ ਟੇਕ ਹੋਵੇਗੀ, ਕਿਸ ਹੀ ਕੋਈ ਕੋਏ ਮੰਨ ਨੀ ਮਾਣੀ ਇੱਕ ਤੂੰ, ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ, ਗਰੀਬ ਨਿਵਾਸ ਸ੍ਰਿਸ਼ਟੀ ਦੇ ਮਾਲਕਾ ਤੇਥੋਂ ਬਿਨਾਂ ਮੇਰਾ ਹੈ ਹੀ ਕੋਈ ਨਹੀਂ ਹੈ, ਆਖੋ ਸਤਨਾਮ ਸ਼੍ਰੀ। ਤਾਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਖਾ ਸ਼ਵ, ਸਾਰਾ ਹੀ ਸ਼ਵ ਖਾ ਜਾ, ਸ਼ਵ ਨਾ ਹੁੰਦਾ ਮੁਰਦੇ ਦਾ, ਘੇਰੇ ਘਰੇ ਤੁਰਿਆ ਫਿਰਦਾ ਹੈ, ਕੋਈ ਬਾਤ ਕਿੱਦਾਂ ਦੀ ਕਵੇ ਪਰ ਜਿਹੜੀਆਂ ਪ੍ਰਤੱਖ ਨੂੰ ਕੋਈ ਪ੍ਰਮਾਣ ਨਹੀਂ ਹੋਇਆ ਕਰਦੇ। ਤੇ ਜਿਸ ਵੇਲੇ ਘੇਰੇ ਘੇਰੇ ਤੁਰਿਆ ਫਿਰਦਾ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜ਼ੋਰ ਦੀ ਕੁੱਤਕਾ ਮਾਰਿਆ, ਕਹਿਣ ਲੱਗੇ

ਵਿੱਚ, ਪ੍ਰੇਮ ਦੇ ਵਿੱਚ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੁਹਾਡੇ ਬਚਨਾਂ ਦੀ ਉਡੀਕ ਕਰਦਾ ਸੀ, ਤੁਹਾਡੇ ਮੁਬਾਰਕ ਰਸਨਾ ਤੋਂ ਬੋਲ ਆਉਣ। ਮਹਾਰਾਜ ਕਹਿੰਦੇ ਕਾਹਦੇ ਬੋਲ? ਸਾਹਿਬ ਕਹਿਣ ਲੱਗੇ, ਲੈਣਾ ਜੀ ਉਹ ਉਡੀਕ ਕਰਦਾ, ਸਿਰ ਵੱਲੋਂ ਖਾਵਾਂ ਕਿ ਪੈਰਾਂ ਵੱਲੋਂ ਖਾਵਾਂ? ਆਖੋ ਸਤਨਾਮ ਸ਼੍ਰੀ ਸਤਿਗੁਰੂ ਮਹਾਰਾਜ। ਥੋੜਾ ਜਿਹਾ ਮੁਸਕਰਾ ਕੇ ਕਹਿੰਦੇ, ਲੈਣਿਆ ਪੈਰਾਂ ਤੋਂ ਲੈ ਕੇ ਸਾਰਾ ਹੀ ਛੱਕ ਜਾ। ਜਿਸ ਵੇਲੇ ਨਿਰੰਕਾਰ ਦਾ ਗੁਰੂ ਨਾਨਕ ਮਹਾਰਾਜ ਦਾ ਧਿਆਨ ਧਾਰਦਿਆਂ ਹੋਇਆ ਗੁਰੂ ਗੁਰੂ ਜੀ ਦਾ ਜਾਪ ਜਪਿਆ, ਤਾਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਛਾ ਕੇ ਨਦਰੋ ਨਦਰ ਨਿਹਾਲ ਹੋ ਗਿਆ। ਗੁਰੂ ਨਾਨਕ ਮਹਾਰਾਜ ਨੇ ਅੰਗ ਨਾਲ ਆ ਕੇ ਲਾ ਕੇ ਕਹਿ ਦਿੱਤਾ, ਅੱਜ ਤੋਂ ਤੂੰ ਅੰਗਦ ਬਣ ਗਿਆ ਹੈ। ਸੋ ਟਿੱਕਾ ਸੋ ਛੱਤਰ ਸਿਰ, ਸੋਈ ਸੱਚਾ ਤਖ਼ਤ ਟਿਕਾਈ, ਗੁਰੂ ਨਾਨਕ ਹੰਦੀ ਮੋਹਰ ਹੱਥ, ਗੁਰ ਅੰਗਦ ਦੀ ਦੋਹੀ ਫਰਾਈ, ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ, ਜੰਮੇ ਪੂਰਬ ਬੀਜਿਆ, ਵਿੱਚ ਵਿੱਚ ਹੋਰ ਕੁੜੀ ਚਤੁਰਾਈ, ਲੈਣੇ ਪਾਈ ਨਾਨਕੋ, ਦੇਣੀ ਅਮਰਦਾਸ ਘਰ ਆਈ। ਭਾਈ ਲਹਿਣਾ ਜੀ ਨੂੰ ਸਿੰਘਾਸਨ ਮਿਲ ਗਿਆ। ਫਿਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਹੋਰ ਕਿਸਮ ਦੀ ਪ੍ਰੀਖਿਆ ਲਈ ਹੈ। 12 ਸਾਲ ਉਹ ਘਾਲਣਾ ਘਾਲੀ ਹੈ, ਉਹ ਘਾਲਣਾ ਘਾਲੀ। ਇੱਕ ਦਿਨ ਦਾ ਉਹ ਸਮਾਂ ਆ ਗਿਆ, ਗਾਗਰ ਮੋਹਰਾਂ ਤੇ ਚੱਕੀ ਹੋਈ ਹੈ, ਤੁਸੀਂ ਫੋਟੋ ਦੇਖਦੇ ਹੋ ਗੁਰੂ ਅਮਰਦਾਸ ਮਹਾਰਾਜ ਦਾ ਚਿੱਤਰ, ਹਵਾ ਪਛਾਣ ਨੂੰ ਧੱਕਦੀ ਹੈ, ਆਪ ਅਗਾਂਹ ਨੂੰ ਧੱਕਦੇ ਹੈ। ਚਲਦਿਆਂ ਚਲਦਿਆਂ ਜਿੱਥੇ ਖੱਡੀ ਸਾਹਿਬ ਗੁਰਦੁਆਰਾ, ਇੱਥੇ ਖੱਡ ਦੇ ਨਾਲ ਕਿਲੇ ਦੇ ਨਾਲ ਸਤਿਗੁਰੂ ਜੀ ਦੇ ਚਰਨ ਛੋ ਹੁੰਦੇ, ਆਵਾਜ਼ ਆਉਂਦੀ ਹੈ, ਕੌਣ ਹੈ? ਤੇ ਜੁਲਾਈ ਬੀਬੀ ਦੇ ਮੁੱਖ ਚੋਂ ਨਿਕਲਦਾ ਇੱਕੋ ਹੀ ਹੈ, ਜਿਹੜਾ ਕੁੜਮਾਂ ਦੇ ਘਰ ਪਾਣੀ ਭਰਦਾ ਫਿਰਦਾ, ਜਿਹਦਾ ਕੋਈ ਥਾਂ ਨਹੀਂ ਹੈ। ਤਾਂ ਗੁਰੂ ਅੰਗਦ, ਗੁਰੂ ਅਮਰਦਾਸ ਜਿਨ੍ਹਾਂ ਨੇ ਬਣਨਾ ਹੈ, ਉਹਨਾਂ ਦੇ ਮੁਬਾਰਕ ਰਸਨਾ ਤੋਂ ਬੋਲ ਨਿਕਲੇ, ਤੋਂ ਕਮਲੀ ਹੋਏ ਵਕਤ ਹੈ, ਸੁਧ ਰਹਿਦਾ ਨਾ ਕੋਈ, ਨਹੀਂ ਮਹਾਤਮ ਕੋ ਜਾਣਿਓ, ਦਾਤਾ ਜਗ ਸੋਈ। ਉਹ ਕਮਲੀਏ ਝਲੀਏ, ਤੂੰ ਸਮਝਦੀ ਨਹੀਂ ਹੈ, ਮੈਂ ਗੁਰੂ ਵਾਲਾ, ਤੂੰ ਕਮਲੀ ਹੋਏ ਵਕਤ ਹੈ, ਸੁਧ ਰਹਿਦਾ ਨਾ ਕੋਈ, ਤੈਨੂੰ ਖਬਰ ਨਹੀਂ ਹੈ, ਨਹੀਂ ਮਹਾਤਮ ਜਾਣਿਓ, ਦਾਤਾ ਜਗ ਸੋਈ। ਤੂੰ ਕੋਲ ਰਹਿੰਦੀ ਹੋਈ, ਤੈਨੂੰ ਮਹਾਤਮ ਦਾ ਪਤਾ ਨਹੀਂ ਹੈ, ਗੁਰੂ ਅੰਗਦ ਦੇ ਮਹਾਰਾਜ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਨੇ, ਕੋਲ ਆਏ ਨੇ, ਅੱਗੋਂ ਲੈਣ ਵਾਸਤੇ ਆਪਣੇ ਸੇਵਕ ਨੂੰ ਖੜੇ ਨੇ ਗੁਰੂ ਅੰਗਦ ਦੇ ਮਹਾਰਾਜ। ਤਾਂ ਉਸ ਵੇਲੇ ਬਚਨ ਕਰਦੇ, ਪੁਰਖਾ ਅਸੀਂ ਇਸ ਸਮੇਂ ਦੀ ਉਡੀਕ ਵਿੱਚ ਸਾਂ, ਘਾਲਣਾ ਘਾਲਦਿਆਂ ਘਾਲਦਿਆਂ ਇਹੋ ਜੀ ਘਾਲਣਾ, ਵਾਹਿਗੁਰੂ ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ। ਉਬੀ ਤੋਂ ਭਾਵ ਹੁੰਦਾ ਹਰ ਵੇਲੇ ਤਿਆਰ ਵਰਤਿਆ, ਹਰ ਵੇਲੇ ਸਾਵਧਾਨ, ਹੁਕਮ ਦੀ ਉਡੀਕ ਉਸ਼ਾਰਾ। ਉਬੀ ਸੇਵ ਕਰੇ ਤੇ ਸੇਵਾ ਕਰਦਿਆਂ ਇਹ ਗੁਰਮੁਖ ਆਪ ਨਿਵਾਰੀ ਹੈ, ਸਵਰਾਜ ਸਿਰਸ ਟਕਾਲੇ। ਮੇਰੇ ਗਰੀਬ ਨਿਵਾਸ ਚੋਜੇ ਪ੍ਰੀਤਮ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਪੁਰਖਾ ਇਸ ਸਮੇਂ ਦੀ ਉਡੀਕ ਵਿੱਚ ਸਾਂ, ਟਹਿਲ ਕਰਦਿਆਂ ਕਰਦਿਆਂ ਸਾਡਾ ਸੇਵਕ ਡਿੱਗ ਜਾਵੇ, ਲੋਕ ਤਾੜੀਆਂ ਮਾਰ ਕੇ ਹੱਸਣ, ਤੇ ਅਸੀਂ ਡਿੱਗੇ ਹੋਏ ਨੂੰ ਚੱਕ ਕੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਠਾ ਦਈਏ। ਇਹ ਪ੍ਰੀਖਿਆ ਹੋਰ ਕਿਸਮ ਦੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਹੋਰ ਕਿਸਮ ਦੀ ਪ੍ਰੀਖਿਆ ਲਈ ਹੈ। ਦੋ ਦਮਾਦ ਨੇ, ਇੱਕ ਹੈ ਭਾਈ ਰਾਮਾ ਤੇ ਇੱਕ ਹੈ ਭਾਈ ਜੇਠਾ। ਇੰਨੀ ਘਲਨਾ ਘਾਲੀ, ਜਿੱਥੇ ਤੁਸੀਂ ਬੌਲੀ ਸਾਹਿਬ ਜੀ ਦੇ ਸਨਮੁਖ ਬਾਹਰ ਥੜਾ ਵੇਖਦੇ ਹੋ, ਗਿਆਨੀ ਪਿੰਦਰਪਾਲ ਸਿੰਘ ਜੀ ਇਹ ਪਿਛਲੇ ਦਿਨ ਇਹਦੀ ਕਥਾ ਵੀ ਤੁਹਾਨੂੰ ਸਰਵਣ ਕਰਵਾ ਕੇ ਗਏ ਨੇ। ਉਹ ਥੜਿਆਂ ਦੀ ਬਾਤ ਚੱਲਦੀ ਰਹੀ, ਇੱਕ ਪਾਸੇ ਭਾਈ ਰਾਮਾ ਬਣਾਉਂਦਾ ਹੈ, ਮੈਂ ਤਾਂ ਇਹ ਥੋੜੇ ਜਿਹੇ ਬਚਨ ਸਾਂਝੇ ਕੀਤੇ, ਮੇਰੇ ਗੁਰੂ ਸਾਹਿਬਾਨ ਭਾਵੇਂ ਜੋਤ ਇੱਕ ਹੈ ਪਰ ਪ੍ਰੀਖਿਆ ਵੱਖ ਵੱਖ ਨੇ, ਜਿਹੜੇ ਪਰਚੇ ਨੇ ਉਹ ਵੱਖ ਵੱਖ ਪਾਏ ਗਏ ਨੇ, ਔਰ ਤਖਤਾਂ ਤੇ ਉਹੀ ਬੈਠਦਾ ਜੇ ਤਖਤ ਰਾਜਾ ਸੋਭ ਹੈ ਜੋ ਤਖਤੇ ਲਾਇਕ ਹੋਏ, ਉਹੀ ਤਖਤਾਂ ਤੇ ਬੈਠਿਆ ਕਰਦੇ ਨੇ। ਤਾਂ ਗੁਰੂ ਸਵਾਰੀ ਸੰਗਤ ਜੀ ਥੜੇ ਬਣਾਉਣ ਦਾ ਕਾਰਜ ਆਰੰਭ ਹੋ ਗਿਆ। ਇੱਕ ਪਾਸੇ ਭਾਈ ਰਾਮਾ ਬਣਾਉਂਦੇ ਨੇ, ਇੱਕ ਪਾਸੇ ਭਾਈ ਜੇਠਾ ਬਣਾਉਂਦੇ ਨੇ। ਸ਼ਾਮਾਂ ਨੂੰ ਮੇਰੇ ਚੋਜੀ ਪ੍ਰੀਤਮ ਮਹਾਰਾਜ ਹੱਥ ਵਿੱਚ ਖੁੰਡਾ, ਸਮੁੰਦਰ ਜਿਹਾ ਕੱਦ ਹੈ, ਖੱਦਰ ਦਾ ਕੁੜਤਾ ਪਾਇਆ ਹੋਇਆ ਜੇ, ਉਹ ਸਾਹਮਣੇ ਸਰੂਪ ਲੈ ਕੇ ਆਈਏ, ਖੱਦਰ ਦਾ ਰੇਜਾ ਵੱਧਾ ਹੋਇਆ,
ਸਹਿਜੇ ਸਹਿਜੇ ਚੱਲਦਿਆਂ ਚੱਲਦਿਆਂ ਧੰਨ ਗੁਰੂ ਅਮਰਦਾਸ ਥੜਿਆਂ ਕੋਲ ਆ ਕੇ ਕਹਿੰਦੇ ਭਾਈ ਰਾਮਿਆ, ਜਿਹੋ ਜਿਹਾ ਤੁਹਾਨੂੰ ਨਕਸ਼ਾ ਦੇ ਕੇ ਗਏ ਸੀ ਉਹ ਜਿਹਾ ਨਹੀਂ ਬਣਿਆ, ਕੱਲ ਬਣਾ ਦਿਆਂਗੇ, ਮੁੱਕਦੀ ਗੱਲ। ਜੇਠਾ ਵੱਲੇ ਗਏ, ਜੇਠਿਆ ਉਵੇਂ ਦਾ ਨਹੀਂ ਬਣਿਆ। ਮਹਾਰਾਜ ਜਿਵੇਂ ਹੁਕਮ ਕਰੋਗੇ ਤਿਵੇਂ ਬਣ ਜਾਵੇਗਾ। ਅੰਦਰ ਵੈਰਾਗ ਹੈ, ਅੰਦਰ ਸਹਿਜ ਹੈ। ਚਲਦਿਆਂ ਚਲਦਿਆਂ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ ਕਹਿ ਰਹੇ ਸੀ ਵੀ 7 ਦਿਨ ਲੰਘ ਗਏ, ਕਈਆਂ ਨੇ 3 ਦਿਨ ਵੀ ਲਿਖੇ ਨੇ। ਰਹੋ ਵਿਚਾਰੇ ਵਿਚਾਰਾਂ ਜਿਹੜੀਆਂ ਨੇ ਵੱਖ ਵੱਖ ਵਿਦਵਾਨਾਂ ਦੀਆਂ ਹੁੰਦੀਆਂ ਨੇ, ਪਰ ਇਹ ਗੱਲ ਤੇ ਪੱਕੀ ਹੈ ਵੀ ਥੜਿਆਂ ਦਾ ਕਾਰਜ ਤਾਂ ਜ਼ਰੂਰੀ ਹੋਇਆ, ਚਾਹੇ 7 ਦਿਨ ਕਹਿ ਲਓ ਚਾਹੇ 3 ਦਿਨ ਕਹਿ ਲਓ, ਇਹ ਵੱਖ ਵੱਖ ਵਿਦਵਾਨਾਂ ਦੀਆਂ ਰਾਇਆਂ ਨੇ। ਤਾਂ ਗੁਰੂ ਸਵਾਰੀ ਸੰਗਤ ਜੀ ਜਿਸ ਵੇਲੇ ਉਹ ਦਿਨ ਆਇਆ, ਅਖੀਰਲਾ ਦਿਨ, ਰਾਮਾ ਜੀ ਨੇ ਆਪਣੀ ਕਾਂਡੀ ਪਰਾਂ ਸੁੱਟ ਦਿੱਤੀ, ਕਹਿਣ ਲੱਗਾ ਹੋ ਗਏ ਉਹ ਬਜ਼ੁਰਗ, ਤੁਹਾਨੂੰ ਗੱਲ ਕਰਕੇ ਚੇਤਾ ਭੁੱਲ ਜਾਂਦਾ, ਇੱਕ ਤੁਹਾਨੂੰ ਬਚਨ ਹੋਰ ਦੱਸਾਂ। ਜਿਸ ਵੇਲੇ ਅਮਰਦਾਸ ਮਹਾਰਾਜ ਆਉਂਦੇ ਸੀ ਨਾ ਤੇ ਥੜੇ ਵੇਖਦੇ ਸਨ, ਤੇ ਜਦੋਂ ਰਾਮੇ ਨੂੰ ਕਹਿੰਦੇ ਸੀ ਵੀ ਚੰਗਾ ਨਹੀਂ ਬਣਿਆ ਤੇ ਉਹਦੇ ਸਿਰ ਏਦਾਂ ਹੱਥ, ਮਹਾਰਾਜ ਹੱਥੇ ਹੱਥ ਮਾਰ ਕੇ ਹੱਸਦੇ ਸਨ, ਚੰਗਾ ਨਹੀਂ ਉਹ ਬਣਿਆ ਜਿਵੇਂ ਦੱਸਿਆ ਸੀ। ਤੇ ਭਾਈ ਰਾਮਾ ਜੀ ਦੇ ਅੰਦਰ ਗਿਲਾ ਆ ਜਾਂਦਾ ਸੀ, ਸ਼ਿਕਵਾ ਆ ਜਾਂਦਾ ਸੀ ਵੀ ਹੱਸਦੇ ਨੇ, ਮੈਂ ਤਾਂ ਪੂਰਾ ਜ਼ੋਰ ਲਾ ਦਿੱਤਾ, ਦੇਖੋ ਬਚਨ ਕਿੱਡਾ ਪਾਏਦਾਰ ਹੈ। ਤੇ ਜਿਸ ਵੇਲੇ ਜੇਠਾ ਜੀ ਕੋਲ ਜਾਂਦੇ ਸੀ ਹੱਸਦੇ ਓਦਾਂ ਹੀ ਸੀ, ਸੱਚੇ ਪਾਤਸ਼ਾਹ ਹੱਥ ਤੇ ਹੱਥ ਮਾਰ ਕੇ ਖਿੜ ਖੜਾ ਕੇ, ਤੇ ਨਾਲ ਕਹਿੰਦੇ ਸੀ ਜੇਠਿਆ ਜਿਵੇਂ ਕਿਹਾ ਉਵੇਂ ਦਾ ਨਹੀਂ ਬਣਿਆ। ਉਧਰ ਰਾਮੇ ਦੇ ਅੰਦਰ ਤੇ ਹੱਸਣ ਕਰਕੇ ਆਉਂਦੀ ਸੀ ਉਦਾਸੀ, ਤੇ ਜਿਸ ਵੇਲੇ ਇੱਧਰ ਆ ਕੇ ਹੱਸਦੇ ਸੀ ਨਾ ਤੀਸਰੇ ਪਾਤਸ਼ਾਹ ਗੁਰੂ ਜਾਂ ਰਾਮਦਾਸ ਜਿਨ੍ਹਾਂ ਨੇ ਬਣਨਾ ਹੈ, ਤਾਂ ਭਾਈ ਜੇਠਾ ਜੀ ਅੰਦਰੋਂ ਅੰਦਰ ਖੁਸ਼ ਹੋ ਜਾਂਦੇ ਸੀ, ਭਾਵੇਂ ਥੋੜਾ ਠੀਕ ਨਹੀਂ ਬਣਿਆ ਪਰ ਮੇਰਾ ਮਾਲਕ ਹੋਇਆ ਤਾਂ ਖੁਸ਼ ਹੈ ਨਾ, ਮੇਰੇ ਮਾਲਕ ਜੀ ਹੱਸੇ ਨੇ। ਉਹਨਾਂ ਦੀ ਮੁਸਕਰਾਹਟ ਵਿੱਚ ਹੀ ਭਾਈ ਜੇਠਾ ਜੀ ਨਦਰੋਂ ਨਦਰ ਨਿਹਾਲ ਹੋ ਜਾਂਦੇ ਸੀ ਵੀ ਗੁਰੂ ਵੇਖ ਕੇ ਖੁਸ਼ ਹੋ ਰਹੇ ਨੇ। ਆਜ ਤਾਂ ਥੋੜੀ ਜਿਹੀ ਬਾਤ ਹੁੰਦੀ ਹੁੰਦੀਆਂ, ਨਿੱਕੀਆਂ ਨਿੱਕੀਆਂ ਬਾਤਾਂ ਨੇ ਪਰ ਉਹ ਵੱਡੇ ਪਰਚਿਆਂ ਤੱਕ ਪਹੁੰਚ ਜਾਂਦੀਆਂ ਨੇ। ਖੀਰਲਾ ਦਿਨ ਆਇਆ ਸੀ, ਰਾਮਾ ਜੀ ਨੇ ਕਰ ਦਿੱਤੇ ਪਾਸੇ, ਤੇ ਜਿਸ ਵੇਲੇ ਜੇਠਾ ਜੀ ਕੋਲ ਆਏ ਕਹਿਣ ਲੱਗੇ ਠੀਕ ਨਹੀਂ ਬਣਿਆ, ਘੁੰਮ ਕੇ ਚਾਰ ਚੁਫੇਰੇ ਖੁੰਡਾ ਘੁਮਾਉਂਦਿਆਂ ਘੁਮਾਉਂਦਿਆਂ, ਉਸ ਵੇਲੇ ਧੰਨ ਭਾਈ ਜੇਠਾ ਜੀ ਦੋਨੋਂ ਹੱਥ ਜੋੜ ਕੇ ਕਹਿਣ ਲੱਗੇ ਠੀਕ ਹੈ ਪਿਤਾ ਜੀ, ਮੈਥੋਂ ਠੀਕ ਬਣ ਵੀ ਨਹੀਂ ਸਕਦਾ, ਜਿੱਦਾਂ ਦਾ ਤੁਸੀਂ ਚਾਹੁੰਦੇ ਮੈਂ ਉਦਾਂ ਦਾ ਨਹੀਂ ਜੇ ਬਣਾ ਸਕਦਾ। ਉਧਰ ਕਹਿੰਦੇ ਸੀ ਤੁਸੀਂ ਭੁੱਲ ਜਾਂਦੇ ਹੋ ਭਾਈ ਰਾਮਾ ਜੀ, ਤੇ ਇੱਧਰ ਭਾਈ ਜੇਠਾ ਜੀ ਕਹਿੰਦੇ ਮੈਥੋਂ ਨਹੀਂ ਦੇ ਉਦਾਂ ਦਾ ਬਣ ਜਾਂਦਾ ਕਿਉਂਕਿ ਤੁਸੀਂ ਬਲਚਨ ਮੈਨੂੰ ਸਹੀ ਕਰਕੇ ਦੇ ਕੇ ਜਾਂਦੇ ਹੋ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਮੈਂ ਭੁੱਲ ਜਾਂਦਾ। ਉਧਰ ਬੋਲ ਕੀ ਸੀ ਤੁਸੀਂ ਭੁੱਲ ਜਾਂਦੇ ਹੋ, ਇੱਧਰ ਸੀ ਦਾਸ ਭੁੱਲ ਜਾਂਦਾ ਹੈ ਮੈਂ ਭੁੱਲ ਜਾਂਦਾ ਹੈ। ਤਾਂ ਉਸ ਵੇਲੇ ਅਮਰਦਾਸ ਮਹਾਰਾਜ ਨੇ ਘੁੱਟ ਕੇ ਛਾਤੀ ਨਾਲ ਲਾ ਕੇ ਫਿਰ ਉਹ ਸਿੰਘਾਸਨ ਬਖਸ਼ਿਆ ਜਿੱਥੇ ਆਪ ਨਮਸਕਾਰ ਕੀਤੀ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਸਿੰਘਾਸਨ ਤੇ ਬਿਠਾਇਆ, ਹੁਕਮ ਕੀਤਾ ਸਭ ਸੰਗਤਾਂ ਮੱਥਾ ਟੇਕਣਗੀਆਂ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸਾਂ ਪੈਰੀ ਪਾਏ ਜੀ। ਉਹਨਾਂ ਚੋਂ ਕੇਵਲ ਬਾਬਾ ਮੋਹਨ ਜੀ ਰਹਿ ਗਏ ਸਨ ਜਿਨ੍ਹਾਂ ਨੇ ਫਿਰ ਗੁਰੂ ਸਾਹਿਬ ਜੀ ਦੇ ਨਾਲ ਜੁੜਨਾ ਕੀਤਾ ਸੀ। ਤਾਂ ਗੁਰੂ ਸਵਾਰੀ ਸੰਗਤ ਜੀ ਭੱਟ ਸਾਹਿਬਾਨ ਜੀ ਕਹਿੰਦੇ ਨੇ ਨਾਨਕ ਨਾਮ ਨਿਰੰਜਣ ਜਾਣਿਓ ਕਿੰਨੀ ਭਗਤ ਪ੍ਰੇਮ ਲੈ ਬੁਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਸ਼ ਕਹੀ ਨਾ ਜਾਈ, ਸੋਢੀ ਸਿਰਸਟ ਸਕਲ ਤਾਰਨ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ। ਆ ਵੀ ਸਵਈਆ ਪੜ ਲਓ ਭੜਾ ਹੋਵੇ, ਹਮ ਅਵਗਣ ਭਰੇ ਇੱਕ ਗੁਣ ਨਾਹੀ, ਪੜੋ ਤੁਹਾਨੂੰ ਆਉਂਦਾ ਜੇ।

ਬਿਆਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਾਰੀ ਸ਼ਨਾਨਾ ਗੁਰਪੂਰੇ ਕੀਨੇ ਦਾਨਾ। ਗੁਰੂ ਸਵਾਰੀ ਸੰਗਤ ਜੀ ਥੋੜਾ ਜਿਹਾ ਉਹ ਵੀ ਸੀਣ ਨੇਤਰਾਂ ਸਾਹਮਣੇ ਲਿਆਓ। ਜਦੋਂ ਨਾਨੀ ਮਾਂ ਦੋਤਰੇ ਦੀ ਉਂਗਲ ਪਕੜ ਕੇ ਲਾਹੌਰ ਚੂਨਾ ਮੰਡੀ ਤੋਂ ਚੱਲੇ ਸੀ, ਉਹਨਾਂ ਦੁਨੀਆਂ ਦੇ ਲੋਕਾਂ ਦੇ ਬੋਲ ਸਮਝੋ ਯਤੀਮ ਰੋਟੀ ਦੇ ਟੁਕੜਿਆਂ ਤੋਂ ਭੁੱਖਾ ਚੱਲਦਾ ਹੋਇਆ ਅੱਜ ਨਾਨਕਿਆਂ ਦੇ ਘਰ ਚਲਾ ਗਿਆ ਹੈ। ਤੇ ਅੱਜ ਮੇਰੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਰਾਜੇ ਬਣ ਗਏ ਨੇ। ਅੱਜ ਲੱਖਾਂ ਦੁਨੀਆਂ ਦੇ ਲੋਕ ਧੰਨ ਗੁਰੂ ਰਾਮਦਾਸ ਜੀ ਦੇ ਘਰ ਨੱਕ ਮਸਤਕ ਹੁੰਦੇ ਤੇ ਲੱਖਾਂ ਹੀ ਦੁਨੀਆਂ ਦੇ ਲੋਕ ਮੇਰੇ ਸਾਹਿਬਾਂ ਦੇ ਘਰ ਵਿੱਚੋਂ ਲੰਗਰ ਪ੍ਰਸ਼ਾਦਾ ਛਕਦੇ ਨੇ। ਧੰਨ ਗੁਰੂ ਰਾਮਦਾਸ ਜੀ। ਪਿਆਰ ਵਿੱਚ ਪੜਿਓ,

0: ਸੱਚੇ ਪਾਤਸ਼ਾਹ ਜੀ ਦਾ ਅੱਜ ਦੇ ਗੁਰਤਾ ਗੱਦੀ ਦੇ ਦਿਹਾੜੇ ਪੁਰਬ ਮਨਾਉਂਦੀਆਂ ਹੋਈਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ। ਆਓ ਲੜੀਵਾਰ ਸ਼ਬਦ ਨਾਲ ਸਾਂਝ ਪਾਈਏ, ਕੋਈ 15 ਕੁ ਮਿੰਟ ਦਾ ਸਮਾਂ ਬਾਕੀ ਬਚਿਆ ਹੈ। ਆਪ ਜੀਆਂ ਨੂੰ ਭਲੀ ਪ੍ਰਕਾਰ ਜਾਣਦੇ ਹੋ, ਸੁਖਮਨੀ ਸਾਹਿਬ ਜੀ ਦੀ ਰੋਜ਼ਾਨਾ ਵਿਚਾਰ ਸਾਂਝ ਬਣਦੀ ਹੈ, ਅੰਮ੍ਰਿਤ ਬਾਣੀ 8ਵੀਂ ਅਸ਼ਟਪਦੀ ਦੀ ਸਾਂਝ ਚੱਲ ਰਹੀ ਹੈ। ਅੱਜ ਦੇ ਅੰਮ੍ਰਿਤ ਬਚਨ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, 5 ਪਦੇ 8ਵੀਂ ਅਸ਼ਟਪਦੀ ਦੇ ਹੋ ਚੁੱਕੇ ਨੇ। ਜਿਵੇਂ ਮੇਰੇ ਗਰੀਬ ਨਿਵਾਜ ਅੱਗੇ ਕਿਰਪਾ ਕਰਦੇ ਨੇ, ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਕਿਰਪਾਲੂ ਦਾ ਤਾਰ ਜੀ ਕਿਰਪਾ ਕਰਦੇ ਨੇ, ਜਿਹਦੀ ਸੁਰਤ ਬ੍ਰਹਮ ਗਿਆਨ ਵਿੱਚ ਪਹੁੰਚ ਗਈ ਹੈ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਹੈ, ਬ੍ਰਹਮ ਦਾ ਰੂਪ ਹੋ ਜਾਂਦਾ ਹੈ। ਤੇ ਜਿਹੜਾ ਬ੍ਰਹਮ ਦਾ ਰੂਪ ਹੋ ਗਿਆ, ਜਿਵੇਂ ਮੰਨ ਲਓ ਆਪਣੇ ਘਰ ਵਿੱਚ 2-4 ਮੈਂਬਰ ਨੇ, ਆਪਣਾ ਪੁੱਤਰ ਹੈ, ਘਰਵਾਲੀ ਹੈ, ਘਰਵਾਲਾ ਹੈ, ਧੀ ਹੈ, ਇਹ ਤੇ ਗੱਲ ਤੁਸੀਂ ਭਲੀ ਪ੍ਰਕਾਰ ਜਾਣਦੇ ਹੋ ਵੀ ਜਿਹੜੇ ਘਰ ਦੇ ਮੈਂਬਰ ਹੁੰਦੇ ਉਹ ਘਰ ਦੇ ਪੇਤੀ ਹੁੰਦੇ ਨੇ। ਉਹਨਾਂ ਨੂੰ ਪਤਾ ਹੈ ਫਲਾਨੀ ਵਸਤੂ ਜਿਹੜੀ ਹੈ ਫਲਾਨੀ ਥਾਂ ਤੇ ਪਈ ਹੈ, ਫਲਾਨੀ ਵਸਤੂ ਫਲਾਨੀ ਥਾਂ ਤੇ ਪਈ ਹੈ, ਕਿਉਂਕਿ ਘਰ ਵਿੱਚ ਜੋ ਰਹਿਣ ਵਾਲੇ ਹੁੰਦੇ ਨੇ। ਤਾਂ ਮਹਾਰਾਜ ਕਹਿੰਦੇ ਕਿ ਮੈਂ ਬਾਹਰਲਾ ਦ੍ਰਿਸ਼ਟਾਂਤ ਲਿਆ ਹੈ, ਤੇਵੇਂ ਜਿਹੜਾ ਬ੍ਰਹਮ ਗਿਆਨੀ ਉਹ ਬ੍ਰਹਮ ਦੇ ਘਰ ਵਿੱਚ ਰਹਿੰਦਾ ਹੈ, ਤੇ ਜਿਹੜਾ ਬ੍ਰਹਮ ਦੇ ਘਰ ਵਿੱਚ ਰਹਿੰਦਾ ਹੈ ਤੇ ਉਹ ਬ੍ਰਹਮ ਦੇ ਘਰ ਦਾ ਪੇਤੀ ਹੈ, ਉਹਨੂੰ ਬ੍ਰਹਮ ਦੇ ਘਰ ਦਾ ਸਭ ਕੁਝ ਪਤਾ ਹੈ। ਜਿਵੇਂ ਤੁਸੀਂ ਆਹ ਬਚਨ ਪੜ੍ਹਦੇ ਹੋ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਵੀ ਸਹਾਰਾ ਨਹੀਂ, ਉਹਦੀ ਰੱਖਿਆ ਕਰਨ ਵਾਲੇ ਨੇ। ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੇਰੇ ਵਾਹਿਗੁਰੂ ਨਿਰੰਕਾਰ ਦੇ ਘਰ ਤੋਂ ਪਰਮਾਨੀਕ ਨੇ ਤੇ ਵੱਡੇ ਸੂਰਮੇ ਨੇ ਤੇ ਜਿਨ੍ਹਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਜੁਮਲਾ ਫੈਜ਼ ਨੂਰ ਗੁਰ ਗੋਬਿੰਦ ਸਿੰਘ, ਹੱਕ ਰਾਗ ਗੰਜੂਰ ਗੁਰ ਗੋਬਿੰਦ ਸਿੰਘ। ਹੱਕ ਤੋਂ ਭਾਵ ਸੱਚ ਜੁਗੋ ਜੁਗ ਅਟਲ ਗੂੰਜਾਰ ਦਾ ਹੈ ਗੰਜ, ਗੰਜ ਦਾ ਅਰਥ ਹੈ ਖਜ਼ਾਨੇ, ਤੇ ਜਿੰਨੇ ਨਿਰੰਕਾਰ ਦੇ ਘਰ ਦੇ ਖਜ਼ਾਨੇ ਨੇ ਉਹਨਾਂ ਖਜ਼ਾਨਿਆਂ ਦਾ ਭੇਤੀ ਗੁਰੂ ਗੋਬਿੰਦ ਸਿੰਘ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਤੇਵੇਂ ਇੱਥੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਉਹ ਬ੍ਰਹਮ ਦੇ ਜਾਣਨ ਵਾਲਾ ਹੋ ਜਾਂਦਾ ਹੈ, ਬ੍ਰਹਮ ਦਾ ਗਿਆਨ ਉਹਨੂੰ ਮਿਲ ਜਾਂਦਾ ਹੈ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗਿਆਨ ਮਿਲਦਾ ਕਿਵੇਂ ਹੈ, ਕਾਹਦੇ ਨਾਲ ਮਿਲਿਆ ਹੈ? ਬ੍ਰਹਮ ਗਿਆਨੀ ਏਕ ਸੰਗ ਹੇਤਾ, ਜਿਵੇਂ ਕੱਲ ਪ੍ਰੇਮ ਦੇ ਬਚਨ ਪੜ੍ਹੇ ਸੀ ਤੇ ਬ੍ਰਹਮ ਗਿਆਨੀ ਦਾ ਕੇਵਲ ਇੱਕ ਦੇ ਨਾਲ ਹੇਤ ਹੁੰਦਾ, ਇੱਕ ਦੇ ਨਾਲ ਪ੍ਰੇਮ ਹੁੰਦਾ ਹੈ, ਕੇਵਲ ਗੁਰੂ ਦੇ ਨਾਲ ਉਹ ਸਾਂਝ ਪਾ ਕੇ ਰੱਖਦਾ ਹੈ। ਸ਼ਬਦ ਦਾ ਉਹ ਨੇਮੀ ਪ੍ਰੇਮੀ ਹੈ, ਸ਼ਬਦ ਦੁਆਰੇ ਉਹਨੂੰ ਗਿਆਨ ਮਿਲ ਜਾਂਦਾ ਹੈ, ਇੱਕ ਤੋਂ ਬਿਨਾਂ ਕਿਸੇ ਨਾਲ ਬਹੁਤਾ ਪ੍ਰੇਮ ਨਹੀਂ ਕਰਦਾ, ਤੇ ਜਦੋਂ ਇੱਕ ਦੇ ਨਾਲ ਪ੍ਰੇਮ ਕਰਦਾ ਫਿਰ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਵੇਲੇ ਆਪਾਂ 10ਵੀਂ ਵਾਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਪੌੜੀਆਂ ਪੜਾਂਗੇ ਤਾਂ ਭਗਤ ਜੈ ਦੇਵ ਜੀ ਦੀ ਉਸਤਤ ਵਿੱਚ ਪ੍ਰੇਮ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਸੋਹਣੀ ਕਲਮਬੰਦ ਕੀਤੀ ਹੈ। ਕਹਿੰਦੇ ਪ੍ਰੇਮ ਭਗਤ ਜੈ ਦਿਓ ਕਰ, ਗੀਤ ਗੋਬਿੰਦ ਸਹਿਜ ਧੁਨ ਗਾਵੇ। ਪ੍ਰੇਮ ਭਗਤ ਜਿਹੜਾ ਬ੍ਰਹਮ ਗਿਆਨੀ ਉਹ ਪ੍ਰੇਮਾ ਭਗਤੀ ਇੱਕ ਦੇ ਨਾਲ ਕਰਦਾ ਹੈ, ਜਿਵੇਂ ਜੈ ਦੇਵ ਜੀ ਦਾ ਦ੍ਰਿਸ਼ਟਾਂਤ ਭਾਈ ਗੁਰਦਾਸ ਸਾਹਿਬ ਜੀ ਨੇ ਕਲਮਬੰਦ ਕੀਤਾ ਹੈ। ਪ੍ਰੇਮ ਭਗਤ ਜੈ ਦੇਵ ਕਰ, ਗੀਤ ਗੋਬਿੰਦ, ਹਾਂਜੀ ਗੀਤ ਉਹਦੇ, ਗੀਤ ਉਹਦੇ ਸੋਹਲੇ, ਉਹਦੀਆਂ ਵਡਿਆਈਆਂ। ਗੋਬਿੰਦ, ਗੋ ਤੋਂ ਭਾਵ ਧਰਤੀ, ਬਿੰਦ ਤੋਂ ਭਾਵ ਸਾਡੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਧਰਤੀ ਦੀ ਪਾਲਣਾ ਕਰਨ ਵਾਲਾ, ਉਹਦੇ ਸੋਹਲੇ ਉਹਦੇ ਗੀਤ ਗਾਉਂਦਾ ਹੈ, ਮਸਤ ਹੋ ਜਾਂਦਾ ਹੈ, ਪ੍ਰੇਮ ਦੇ ਵਿੱਚ ਗਾਉਂਦਾ ਹੈ, ਗਾਉਣ ਗਾਉਣ ਵਿੱਚ ਫਰਕ ਹੁੰਦਾ ਹੈ। ਗੀਤ ਗੋਬਿੰਦ ਸਹਿਜ ਧੁਨ ਗਾਵੇ, ਲੀਲਾ ਚਲਤ ਵਖਾਣ ਦਾ ਅੰਤਰ ਜਾਮੀ ਠਾਕੁਰ ਭਾਵੈ, ਅੱਖਰ ਇੱਕ ਨਾ ਅਵੜ ਪੁਸਤਕ ਬਨ ਸੰਧਿਆ ਘਰ ਆਵੇ। ਕਹਿੰਦੇ ਕੀ ਹੋਇਆ, ਜਦੋਂ ਉਹਦੇ ਚਲਤ ਕਰਦਾ ਹੈ, ਉਹਦੇ ਗੀਤ ਲਿਖਦਾ ਹੈ, ਲਿਖ ਲਿਖ ਕੇ ਫਿਰ ਉਹਨੂੰ ਪਿਆਰ ਵਿੱਚ ਰਸਨਾ ਦੁਆਰੇ ਉਚਾਰਨ ਕਰਦਾ ਹੈ, ਇੱਕ ਕਾਪੀ ਕਾਗਜ਼ ਪਲਮ ਲੈ ਲੈਂਦਾ ਹੈ, ਉਹਦੇ ਗੀਤ ਲਿਖਦਿਆਂ ਲਿਖਦਿਆਂ ਪੰਕਤੀਆਂ ਬਣਦੀਆਂ ਜਾਂਦੀਆਂ ਨੇ। ਕਹਿੰਦੇ ਬਣਦਿਆਂ ਬਣਦਿਆਂ ਕੀ ਹੋਇਆ,
1: ਜੇ ਪੰਗਤੀ ਨਾਲ ਪੰਗਤੀ ਅੱਗੇ ਅੱਖਰ ਸ਼ਬਦ ਜਿਹੜੇ ਉਹ ਜੁੜਦੇ ਨਹੀਂ ਹੈ, ਜਦੋਂ ਅੱਖਰ ਨਾਲ ਅੱਖਰ ਸ਼ਬਦ ਨਾਲ ਜੁੜਦੇ ਹੋਣ ਤੇ ਫਿਰ ਬਾਤ ਅਧੂਰੀ ਜੀ ਲੱਗਦੀ ਹੈ।
0: ਬੜਾ ਜ਼ੋਰ ਲਾਇਆ ਜੈਦੇਵ ਜੀ ਨੇ ਵੀ ਅੱਖਰਾਂ ਦੀ ਪਰਿਭਾਸ਼ਾ ਜਿਹੜੀ ਹੈ ਜੋੜ ਬਿਲਕੁਲ ਬਰਾਬਰ ਦਾ ਬਣ ਜਾਵੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੇਮ ਦੇ ਵਿੱਚ ਲੱਗਾ ਤਾਂ ਰਿਹਾ ਪਰ ਅੱਖਰ ਸੁਰਤ ਵਿੱਚ ਔੜਿਆ ਹੀ ਨਾ। ਕਈ ਵਾਰ ਕਥਾ ਕਰਦੇ ਹਾਂ ਸੁਰਤ ਵਿੱਚ ਸ਼ਬਦ ਜ਼ਰੂਰ ਹੁੰਦਾ ਹੈ ਪਰ ਰਸਨਾ ਤੇ ਨਿਕਲਦਾ ਹੀ ਨਹੀਂ ਹੈ। ਬੜੀ ਵਾਰ ਇਹ ਬਾਤਾਂ ਇੱਦਾਂ ਦੀਆਂ ਬਣ ਜਾਂਦੀਆਂ ਨੇ, ਯਾਦ ਵੀ ਹੁੰਦਾ ਹੈ ਸੁਰਤ ਵਿੱਚ ਵੀ ਹੁੰਦਾ ਹੈ ਪਰ ਮੇਰੇ ਵਾਹਿਗੁਰੂ ਜੀ ਦੀ ਕੌਤਕ ਐਸੇ ਹੋ ਜਾਂਦੇ ਨੇ ਰਸਨਾ ਤੇ ਆਉਂਦਾ ਹੀ ਨਹੀਂ ਹੈ। ਜਦੋਂ ਉਹਦੀ ਮਿਹਰ ਹੁੰਦੀ ਹੈ ਉਦੋਂ ਅੰਮ੍ਰਿਤ ਬਾਣੀ ਦੇ ਝਰਨੇ ਆ ਜਾਂਦੇ ਨੇ। ਜਿਸ ਵੇਲੇ ਜੈਦੇਵ ਜੀ ਸਾਰਾ ਦਿਨ ਲਾਵਾ ਲਾਉਂਦੇ ਰਹੇ ਸ਼ਬਦ ਨਾ ਮਿਲਿਆ, ਸੰਧਿਆ ਦਾ ਸਮਾਂ ਹੋ ਗਿਆ ਤੇ ਪੁਸਤਕ ਨੂੰ ਸੰਤੋਖ ਕੇ ਉਹਨੂੰ ਸਹਿਜ ਵਿੱਚ ਉੱਤੇ ਰੁਮਾਲਾ ਦੇ ਕੇ ਕੱਪੜਾ ਦੇ ਕੇ ਕਹਿੰਦਾ ਪਹਿਲਾਂ ਸੰਧਿਆ ਦਾ ਨਿਤਨੇਮ ਕਰ ਲਵਾਂ ਇਕਾਂਤ ਬਹਿ ਕੇ, ਦੇਖੋ ਪ੍ਰੇਮ ਦੇ ਵਿੱਚ ਉਹਦੀ ਪ੍ਰਾਪਤੀ ਹੈ। ਤੇ ਜਿਸ ਵੇਲੇ ਆਪਣੀ ਸੰਧਿਆ ਕਰਕੇ ਵਾਪਸ ਆਉਣਾ ਤੇ ਮੇਰੇ ਵਾਹਿਗੁਰੂ ਨਿਰੰਕਾਰ ਜੀ ਦਾ ਕੋਈ ਰੂਪ ਰੇਖਾ ਨਹੀਂ ਹੈ ਤੇ ਜਿੱਥੇ ਉਹਨਾਂ ਲੇਖ ਛੱਡਿਆ ਸੀ ਨਾ ਮੇਰੇ ਵਾਹਿਗੁਰੂ ਨਿਰੰਕਾਰ ਜੀ ਪ੍ਰਗਟ ਹੋ ਕੇ ਤੇ ਜਿਹੜਾ ਅਧੂਰਾ ਸ਼ਬਦ ਸੀ ਉਹ ਨਿਰੰਕਾਰ ਨੇ ਪੂਰਾ ਕਰ ਦਿੱਤਾ। ਆਖੋ ਸਤਨਾਮ ਸ਼੍ਰੀ। ਤੇ ਜਿੱਥੇ ਬੰਦੇ ਨੇ ਕੋਈ ਕੰਮ ਛੱਡਿਆ ਹੋਵੇ ਤੇ ਉਹਨੂੰ ਪਤਾ ਹੀ ਹੁੰਦਾ ਨਾ ਵੀ ਆਹ ਕੰਮ ਮੈਂ ਇੱਥੇ ਛੱਡ ਕੇ ਗਿਆ, ਇਹਨੂੰ ਗਾਂਹ ਫਿਰ ਗਾਂਹ ਕਰਨਾ। ਤੇ ਜਦੋਂ ਜੈਦੇਵ ਆਉਂਦੇ ਨੇ ਉਹ ਸ਼ਬਦ ਪੜ੍ਹਦੇ ਨੇ ਹੈਰਾਨ ਹੋ ਜਾਂਦੇ ਨੇ, ਅਚਰਜ ਹੋ ਜਾਂਦੇ ਨੇ, ਕਹਿੰਦੇ ਕਮਾਲ ਹੈ ਇਹ ਅੱਖਰ ਕਿੰਨੇ ਲਿਖ ਦਿੱਤਾ, ਕੌਣ ਲਿਖ ਗਿਆ। ਬਾਤਾਂ ਅਨੋਖੀਆਂ ਹੁੰਦੀਆਂ ਨੇ, ਨਿਸ਼ਰਦਕ ਪੁਰਸ਼ਾਂ ਦੇ ਸੁਰਤ ਵਿੱਚ ਇਹ ਬਾਤਾਂ ਕੰਡ ਨਹੀਂ ਕਰਦੀਆਂ ਹੁੰਦੀਆਂ ਪਰ ਜਿਹੜੇ ਸ਼ਰਧਾ ਵਾਲੇ ਹੁੰਦੇ ਨੇ ਉਹ ਅੱਖਰ ਅੱਖਰ ਚੋਂ ਗਿਆਨ ਲੈਂਦੇ ਨੇ। ਜਿਸ ਵੇਲੇ ਉਹ ਬਚਨ ਪੜ੍ਹਦਾ ਹੈ ਇੰਨਾ ਖੁਸ਼ ਹੁੰਦਾ ਹੈ, ਕਹਿੰਦੇ ਬਾਹਰ ਜੰਗਲ ਨੂੰ ਉਹ ਗੀਤ ਗਾਉਂਦਾ ਗਾਉਂਦਾ ਜਾਂਦਾ ਹੈ, ਐਸੀ ਲੀਲਾ ਵਰਤਦੀ ਹੈ ਕਿਉਂਕਿ ਉਹ ਪਰਮਾਤਮਾ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ, ਉਹਦੇ ਤੋਂ ਬਿਨਾਂ ਥਾਂ ਹੀ ਖਾਲੀ ਕੋਈ ਨਹੀਂ ਹੈ। ਜਹਿ ਜਹਿ ਪੇਖੋ ਤਹਿ ਹੈ ਜੂਰ। ਤੇ ਜਿਸ ਵੇਲੇ ਉਹਦੇ ਗੀਤ ਗਾਉਂਦਿਆਂ ਗਾਉਂਦਿਆਂ ਦਰਖਤ ਦੇ ਇੱਕ ਇੱਕ ਪੱਤੇ ਵੱਲੇ ਵੇਖਦਾ ਹੈ ਤੇ ਉਹਨੂੰ ਪਰਮਾਤਮਾ ਨਜ਼ਰ ਆ ਰਿਹਾ ਹੈ, ਲੇਖ ਲਿਖਿਆ ਨਜ਼ਰ ਆ ਰਿਹਾ ਹੈ। ਐਸਾ ਖੁਸ਼ੀ ਵਿੱਚ ਝੂਮਦਾ ਹੈ ਜਿਹਦਾ ਕੋਈ ਚੱਕਰ ਚਿਹਨ ਨਹੀਂ ਹੈ, ਉਹ ਪ੍ਰਗਟ ਹੋ ਕੇ ਤੇ ਜੈਦੇਵ ਨੂੰ ਆਪਣੀ ਬੁੱਕਲ ਵਿੱਚ ਲੈ ਲੈਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬੱਚਾ ਲਿਖੇ ਨੇ, ਕਹਿੰਦੇ ਪ੍ਰੇਮ ਭਗਤ ਜੈਦੇਵ ਕਰ ਗੀਤ ਗੋਬਿੰਦ ਸਹਿਜ ਧੁਨ ਗਾਵੈ, ਲੀਲਾ ਚਲਤ ਵਖਾਣ ਦਾ ਅੰਤਰ ਜਾਮੀ ਠਾਕੁਰ ਭਾਵੈ। ਅੱਖਰ ਅੱਖਰ ਇੱਕ ਨਾ ਅਵੜ ਹੈ, ਆਮ ਬੋਲੀ ਹੈ ਜੀ, ਅਵੜਦਾ ਨਹੀਂ ਆਉਂਦਾ ਨਹੀਂ, ਅੱਖਰ ਇੱਕ ਨਾ ਅਵੜ ਹੈ, ਪੁਸਤਕ ਬਨ ਸੰਧਿਆ ਕਰ ਆਵੈ, ਗੁਣ ਨਿਧਾਨ ਕਰ ਆਏ ਕੈ, ਭਗਤ ਲੇਖ ਲਿਖ ਲੇਖ ਬਣਾਵੈ, ਅੱਖਰ ਪੜ ਪ੍ਰਤੀਤ ਕਰ ਹੋਏ ਵਿਸਮਾਦ ਨ ਅੰਗ ਸਮਾਵੈ, ਵੇਖੇ ਜਾਏ ਉਜਾੜ ਵਿੱਚ ਬਿਰਖ ਇੱਕ ਆਚਰਜ ਸੁਹਾਵੈ, ਗੀਤ ਗੋਬਿੰਦ ਸੰਪੂਰਨ ਪਤ ਪਤ ਲਿਖਿਆ ਅੰਤ ਨ ਪਾਵੈ, ਭਗਤ ਹੇਤ ਪ੍ਰਗਾਸ ਕਰ ਹੋਏ ਦਿਆਲ ਮਿਲੈ ਗਲ ਲਾਵੈ, ਸੰਤ ਅਨੰਤ ਨ ਭੇਦ ਗਣਾਵੈ। ਕਹਿੰਦੇ ਹੇਤ ਪ੍ਰੇਮ ਇੱਥੇ ਤਿਵੇਂ ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ, ਬ੍ਰਹਮ ਗਿਆਨੀ ਜਿਹੜਾ ਬ੍ਰਹਮ ਦਾ ਜਾਣਨ ਵਾਲਾ ਹੈ ਇੱਕ ਸੰਗ ਹੇਤਾ ਇੱਕ

ਗ੍ਰੀਹ ਨਿਵਾਜ ਗੁਰੂ ਅਰਜਨ ਦੇਵ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ ਵੀ ਬ੍ਰਹਮ ਗਿਆਨੀ ਅਚਿੰਤ ਹੈ। ਅਸੀਂ ਜਿੰਨੇ ਵੀ ਆ ਕਿਸੇ ਨੂੰ ਕਿਸੇ ਦੀ ਚਿੰਤਾ ਹੈ, ਕਿਸੇ ਨੂੰ ਕਿਸੇ ਦੀ ਚਿੰਤਾ ਹੈ, ਪਰ ਬ੍ਰਹਮ ਗਿਆਨ ਵਿੱਚ ਜਿਹੜਾ ਹੈ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ ਚਿੰਤਾ ਤੋਂ ਰਹਿਤ ਹੈ। ਤੁਹਾਨੂੰ ਚਿੰਤਾ ਦੀ ਪਰਿਭਾਸ਼ਾ ਦਾ ਇੱਕ ਬਚਨ ਸੁਣਾ ਕੇ ਤੇ ਗਾਂਹ ਤੁਰਨ ਦਾ ਯਤਨ ਕਰਾਂ ਵੀ ਬ੍ਰਹਮ ਗਿਆਨ ਵਾਲਾ ਚਿੰਤ ਕਿਵੇਂ ਹੈ। ਉਹ ਆਨੰਦ ਵਿੱਚ ਰਹਿੰਦਾ ਹੈ, ਉਹ ਚਿੰਤਾ ਨਹੀਂ ਕਰਦਾ, ਦੁੱਖ ਵਿੱਚ ਵੀ ਕਹਿੰਦਾ ਸਭ ਸੌਖੀ ਨੇ, ਆਨੰਦ ਹੀ ਖਿੜਿਆ ਹੋਇਆ ਹੈ। ਜਿਸ ਵੇਲੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਆਪਾਂ ਇਤਿਹਾਸ ਸਾਂਝਾ ਕਰਾਂਗੇ ਤੇ ਜਿਸ ਵੇਲੇ ਨਖਾਸ ਚੌਂਕ ਦੇ ਵਿੱਚ ਲਾਹੌਰ ਵਿਖੇ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਮਣੀ ਸਿੰਘ ਜੀ ਦਾ ਜਲਾਦ ਬੰਦ ਕੱਟਣ ਲੱਗਾ ਸੀ ਨਾ, ਤੇ ਉਸ ਵੇਲੇ ਜਿਹੜੇ ਆਨੰਦ ਵਿੱਚ ਭਾਈ ਮਣੀ ਸਿੰਘ ਜੀ ਨੇ ਬਚਨ ਜਲਾਦ ਨਾਲ ਕੀਤੇ ਨੇ, ਬੜੇ ਸੋਹਣੇ ਬਚਨ ਉਹ ਕਲਮ ਬੰਦ ਨੇ, ਕਹਿੰਦੇ ਜਿਸ ਵੇਲੇ ਕੱਟਣ ਲੱਗਾ ਤਾਂ ਭਾਈ ਮਣੀ ਸਿੰਘ ਜੀ ਬੜੇ ਠਰੰਮੇ ਦੇ ਨਾਲ ਜਲਾਦ ਨੂੰ ਕਹਿੰਦੇ, ਜਲਾਦਾ ਸੁਣ, ਅੰਗ ਅੰਗ ਤੇ ਮੇਰੇ, ਹਾਂਜੀ ਅੰਗ ਅੰਗ ਤੇ ਮੇਰੇ ਕਾਤਲ, ਜਦੋਂ ਤੂੰ ਖੰਜਰ ਚਲਾਵੇਂਗਾ। ਹੁਣ ਦੱਸੋ, ਇੱਕ ਸਾਹਮਣੇ ਮੌਤ ਹੈ, ਚਿੰਤਾ ਹੈ ਨਾ, ਸਰੀਰ ਥੋੜਾ ਜਿਹਾ ਕੱਟਿਆ ਜਾਂਦਾ, ਚਿੰਤਾ ਲੱਗਦੀ ਹੈ ਨਾ, ਦੁੱਖ ਹੁੰਦਾ ਹੈ ਨਾ, ਪਰ ਪਤਾ ਜ਼ਰੂਰ ਹੈ ਜਲਾਦ ਦੇ ਸਾਹਮਣੇ ਹੈ। ਕਿੰਨੇ ਚਿੰਤ ਹੋ ਕੇ ਉਹਦੇ ਨਾਲ ਗੱਲਾਂ ਕਰਦੇ ਨੇ ਸਖਿਆ ਥਰੂ ਵਿੱਚ ਹੋ ਕੇ, ਕਹਿੰਦੇ ਕਾਤਲ

ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ। ਆ ਦਰਦ ਦੇ ਪਿਆਲੇ ਤੂੰ ਕਹੀ ਨਾ ਇਹ ਤੇ ਮੈਂ ਅੰਮ੍ਰਿਤ ਵਾਂਗੂ ਪੀ ਜਾਣੇ ਨੇ। ਅੰਗ ਅੰਗ ਤੇ ਜਦੋਂ ਤੂੰ ਚਲਾਵੇਂਗਾ ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ। ਸੁਣ ਕਾਤਲ ਆਪਾਂ ਦੋਵੇਂ ਰਲ ਮਿਲ ਅਜਮ ਤਮਾਸ਼ਾ ਲਾਵਾਂਗੇ। ਕਹਿੰਦੇ ਸੂਰ ਸੁਲਾਹੀ ਖੰਜਰ ਪਿਆਲਾ ਜਿਸ ਨੇ ਆਖ ਸੁਣਾਇਆ ਹੈ ਬਿੰਗ ਕਸਾਈਆਂ ਦਾ ਸਹਿਣਾ ਜਿਹਨੇ ਸਦ ਇਸ਼ਕ ਦਾ ਲਾਇਆ ਏ ਉਸ ਮੁਰਸਦ ਦੇ ਚੇਲੇ ਹਾਂ ਸਾਬਤ ਕਰ ਦਿਖਲਾਵਾਂਗੇ। ਸੁਣ ਕਾਤਲ ਆਪਾਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ। ਆ ਹੈ ਚਿੰਤ ਬ੍ਰਹਮ ਗਿਆਨ ਵਿੱਚ ਗੁਰਮੁਖੋ ਕੋਈ ਦੁੱਖ ਨਹੀਂ ਹੈ ਅਚਿੰਤ ਹੈ। ਅਗਲੇ ਬੋਲ ਸਾਂਝੇ ਕਰਾਂ ਸਾਹਿਬ ਜੀ ਕਿਰਪਾ ਕਰਦੇ ਨੇ ਬ੍ਰਹਮ ਗਿਆਨੀ ਜਿਹੜਾ ਹੈ ਉਹ ਚਿੰਤਾ ਤੋਂ ਰਹਿਤ ਹੁੰਦਾ ਹੈ। ਬ੍ਰਹਮ ਗਿਆਨੀ ਕਾ ਨਿਰਮਲ ਮੰਤਰ ਉਹਦੇ ਅੰਦਰ ਗੁਰੂ ਦਾ ਸ਼ਬਦ ਹੈ ਅੰਦਰੋਂ ਨਿਰਮਲ ਹੈ ਅਤੇ ਜਿਹੜੇ ਉਹ ਬੋਲ ਬੋਲਦਾ ਹੈ ਉਹ ਵੀ ਨਿਰਮਲ ਹੁੰਦੇ ਨੇ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਜਿਹਦੇ ਤੇ ਉਹ ਕਿਰਪਾ ਕਰ ਦੇਵੇ ਭਾਈ ਮਣੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਭਾਈ ਦਿਆਲਾ ਜੀ ਭਾਈ ਦੇ ਕਈ ਪ੍ਰਮਾਣ ਨੇ ਕਹਿੰਦੇ ਉਹਨੂੰ ਹੀ ਅਵਸਥਾ ਮਿਲਦੀ ਹੈ। ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਤੇ ਬ੍ਰਹਮ ਗਿਆਨੀ ਦਾ ਪ੍ਰਤਾਪ ਵੱਡਾ ਹੋ ਜਾਂਦਾ ਹੈ। ਜਿਹੜਾ ਬ੍ਰਹਮ ਦਾ ਜਾਣਨ ਵਾਲਾ ਹੈ ਉੱਥੇ ਗੁਰੂ ਆਪ ਹਾਜ਼ਰ ਹੋ ਕੇ ਤੇ ਉਸ ਬ੍ਰਹਮ ਗਿਆਨੀ ਦਾ ਪ੍ਰਤਾਪ ਪ੍ਰਗਟ ਕਰ ਦਿੰਦੇ ਨੇ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸਹਿਣ ਨਾਈ ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ ਆਏ ਸੰਤ ਪਰਾਹੁਣੇ ਕੀਰਤਨ ਹੋਆ ਰਹਿਣ ਸਵਾਈ। ਉਹ ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵਕ ਬਾਈ। ਆ ਦੇਖੋ ਪ੍ਰਤਾਪ ਹੋਣ ਲੱਗਾ ਜੇ ਸੈਨ ਰੂਪ ਹਰ ਹੋਏ ਕੈ ਉਹਦਾ ਰੂਪ ਧਾਰ ਕੇ ਮੇਰਾ ਵਾਹਿਗੁਰੂ ਆਇਆ ਰਾਣੇ ਨੂਰੀ ਝਾਈ ਉਧਰ ਸੈਣ ਭਗਤ ਜਣਾ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ ਉਹ ਤੇ ਡਰਦਾ ਜਾਂਦਾ। ਹੁਣ ਪ੍ਰਮਾਤਮਾ ਨੇ ਬ੍ਰਹਮ ਗਿਆਨੀ ਦਾ ਪ੍ਰਤਾਪ ਕਰਨਾ ਹੈ ਰਾਣੇ ਦੂਰੋਂ ਸੱਦ ਕੇ ਗਲੋਂ ਕਵਾਏ ਖੋਲ ਪਨਾਈ ਕੀ ਕਹਿੰਦਾ ਕਹਿੰਦਾ ਵਸ ਕੀਤਾ ਹੀ ਤੁਧ ਅੱਜ ਬੋਲੇ ਰਾਜਾ ਸੁਣੈ ਲੁਕਾਈ ਪ੍ਰਗਟ ਕਰੇ ਭਗਤ ਵਡਿਆਈ। ਆਖੋ ਸਤਨਾਮ ਸ਼੍ਰੀ ਵੱਡ ਪ੍ਰਤਾਪ ਆਪ ਕਰਦਾ ਹੈ। ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਭਈ ਬ੍ਰਹਮ ਗਿਆਨੀ ਦਾ ਦਰਸ਼ਨ ਵੱਡਿਆਂ ਭਾਗਾਂ ਕਰਕੇ ਮਿਲਦਾ ਹੈ। ਸਾਹਿਬ ਜੀ ਕਿਰਪਾ ਕਰਦੇ ਨੇ ਬ੍ਰਹਮ ਗਿਆਨ ਦਾ ਜਿਹੜਾ ਜਾਣਨ ਵਾਲਾ ਹੈ ਬ੍ਰਹਮ ਦਾ ਬੇਤਾ ਹੋ ਗਿਆ ਹੈ ਉਹਦੇ ਤੋਂ ਬਲਹਾਰ ਕੁਰਬਾਨ ਕੁਰਬਾਨ ਜਾਈਏ ਜਿਣ ਜਪਿਆ ਤਿਸਕੋ ਬਲਹਾਰ ਤਿਸ ਕੈ ਸੰਗ ਤਰਾ ਸੰਸਾਰ। ਮਹਾਰਾਜ ਕਹਿੰਦੇ ਉਹਦਾ ਸੰਗ ਕਰਨ ਵਾਲੇ ਦੁਨੀਆਂ ਦੇ ਲੋਕ ਤਰ ਜਾਂਦੇ ਨੇ। ਬ੍ਰਹਮ ਗਿਆਨੀ ਕੋ ਖੋਜੈ ਮੋਹੇ ਸੋਰਾ ਬੜਾ ਪਿਆਰਾ ਬੋਲ ਜੇ ਨਾਨਕ ਬ੍ਰਹਮ ਗਿਆਨੀ ਆਪ ਫਿਰ ਬੋਲੋ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ ਮਹੇਸ਼ਵਰ ਪਰਮੇਸ਼ੁਰ ਮਹੇਸ਼ਵਰ ਹੈ ਸ਼ਿਵਾ। ਕਹਿੰਦੇ ਸ਼ਿਵ ਜੀ ਵੀ ਉਹਨੂੰ ਲੱਭਦਾ ਫਿਰਦਾ ਕਿਤੇ ਬ੍ਰਹਮ ਗਿਆਨੀ ਮਿਲ ਜੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਨਿਰੰਕਾਰੀ ਜੋਤ ਸੱਚੇ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨ ਵਾਲਾ ਆਪ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਤੁਸੀਂ ਬਹੁਤ ਪਿਆਰ ਵਾਲੇ ਗੁਰਸਿੱਖ ਮਾਈ ਭਾਈ ਬੰਦਗੀ ਕਰਦੇ ਹੋ ਪਰਮਾਤਮਾ ਦਾ ਰੂਪ ਹੋਣ ਵਾਸਤੇ ਅੰਮ੍ਰਿਤ ਬਾਣੀ ਸਰਵਣ ਕਰਦੇ ਹੋ ਅੰਮ੍ਰਿਤ ਬਾਣੀ ਦੀ ਕਥਾ ਸਰਵਣ ਕਰਦੇ ਹੋ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਸਿਰਫ ਇੱਕ ਮਿੰਟ ਟਾਈਮ ਆਪਣਾ ਹੋ ਚੁੱਕਾ ਹੈ ਇੱਕ ਮਿੰਟ ਵਾਹਿਗੁਰੂ ਜਪ ਲਓ ਤਾਂ ਨਾਲ ਹੀ ਫਤਿਹ ਬੁਲਾ ਦਿਆਂਗੇ।

ਵਤ ਦਾ ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ, ਦਸਾਂ ਹੀ ਪਾਤਸ਼ਾਹੀਆਂ ਦੇ ਪ੍ਰਤੱਖ।

ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ, ਤਿਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਬਖਸ਼ੋ ਜੀ।

ਆਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਜਗਤ ਗੁਰੂ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਗੁਰੂ ਕਲਗੀਧਰ ਸਰਬੰਸਦਾਨੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਦੀਨ ਦੁਨੀ ਕੇਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤ ਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ ਆਸਾ ਕੀ ਵਾਰ ਦੇ ਕੀਰਤਨ ਅਤੇ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਂਹ ਵਾਸਤੇ ਸਮਤ ਬਖਸ਼ਣੀ ਧੰਨ ਧੰਨ ਧੰਨ ਸੋਢੀ ਸੁਲਤਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦਾ ਪਾਵਨ ਗੁਰਤਾ ਗੱਦੀ ਦਿਹਾੜਾ ਜਾਣਦਿਆਂ ਹੋਇਆ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਬੇਅੰਤ ਸੰਗਤਾਂ ਆਪ ਜੀ ਕੇ ਚਰਨਾਂ ਕਮਲਾਂ ਪਾਸ ਨਤਮਸਤਕ ਹੋ ਰਹੀਆਂ ਹਨ ਕਿਰਪਾ ਕਰਨੀ ਪਾਤਸ਼ਾਹ ਸਭਨਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਚਰਨਾਂ ਕਮਲਾਂ ਦੀ ਪਿਆਰੀ ਸਿੱਖੀ ਬਖਸ਼ਿਸ਼ ਕਰਨੀ ਸਿਦਕ ਭਰੋਸਾ ਅਤੇ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਇਤਬਾਰ ਸਿੰਘ ਜੀ ਅਤੇ ਬੀਬੀ ਰਣਜੀਤ ਕੌਰ ਜੀ ਵੱਲੋਂ ਤਿਨਾਂ ਦੇ ਭਚੰਗੀ ਜੈ ਰੂਪ ਸਿੰਘ ਅਤੇ ਅਨੰਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਕਿਰਪਾ ਕਰਨੀ ਭਚੰਗੀ ਸਿੰਘਾਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣਾ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ ਦੀਰਘ ਲੰਬੀ ਆਰਬਲਾ ਬਖਸ਼ਣੀ ਵਿਦਿਆ ਦਾ ਦਾਨ ਬਖਸ਼ਣਾ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ ਲੋਕ ਸੁਖੀਏ ਪਰਲੋਕ ਸੁਹੇਲੇ ਕਰਨੇ ਜੀ ਸਮੁੱਚੇ ਹੀ ਪਰਿਵਾਰ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣਾ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ

ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ, ਵੱਡਿਆਂ ਭਾਗਾਂ ਦੇ ਨਾਲ ਸਤਸੰਗਤ ਦੀਆਂ ਕੜੀਆਂ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਪ੍ਰਾਪਤ ਹੋਏ ਹਨ। ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਪਾਸੋਂ ਧੰਨ ਧੰਨ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਗੁਰਤਾ ਗੱਦੀ ਦਾ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਸੀ। ਨਾਲ ਹੀ ਲੜੀਵਾਰ ਚੱਲ ਰਹੀ ਪਾਵਨ ਗੁਰਬਾਣੀ ਦੀ ਵਿਚਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਰਥ ਆਪ ਸੰਗਤਾਂ ਨੂੰ ਸਰਵਣ ਕਰਵਾਏ ਹਨ। ਗਿਆਨੀ ਜੀ ਦਾ ਹਾਰਦਿਕ ਧੰਨਵਾਦ ਹੈ। ਅਗਲੇ ਸਮੇਂ ਦੇ ਵਾਸਤੇ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਆਪ ਜੀ ਨੂੰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਵਾਉਣਗੇ। ਹੋਈਆਂ ਸਰਬੱਤ ਫੁੱਲਾਂ ਦੀ ਖਿਮਾ ਬਖਸ਼ਣੀ। ਅੱਜ ਸਾਰੇ ਦਿਨ ਦੇ ਦੀਵਾਨ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੈ ਸਵਾਰਿਆ। ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦਾ ਅੱਜ ਪਾਵਨ ਗੁਰਤਾ ਗੱਦੀ ਦਿਹਾੜਾ ਹੈ। ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਮੁਬਾਰਕਾਂ। ਅੱਜ ਸਾਰੇ ਦਿਨ ਦੇ ਦੀਵਾਨ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਹਾੜੇ ਨੂੰ ਹੀ ਸਮਰਪਿਤ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੰਨੀ ਸੇਵਾ ਪ੍ਰਵਾਨ ਕਰਿਓ। ਆਪ ਸਮੂਹ ਸੰਗਤਾਂ ਨੂੰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਗੁਰਿਆਈ ਦਿਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰ ਜੀ ਰਹਿਮਤ ਕਰ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਦੀ ਦਾਤ ਚੜ੍ਹਦੀ ਕਲਾ ਜੀਵਨ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸੋ ਆਪਾਂ ਸਾਰਿਆਂ ਰਲ ਕਰਕੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਤਿਗੁਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਗੁਣਾਂ ਨੂੰ ਗਾਇਆ ਹੈ। ਸਤਿਗੁਰ ਜੀ ਸਾਡੀ ਇਹ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸੋ ਆਪ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਆਪ ਜੀ ਸਰਵਣ ਕਰੋ। ਪਿਆਰ ਦੇ ਨਾਲ ਅਸੀਸ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ, ਬਦੋਹ ਪੁਰਖ ਬਿਦਾਤੇ ਤਾਂ ਤੂੰ ਸੋਹਿਆ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਨਵਦੀਪ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਅੱਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਦਿਵਸ ਹੈ। ਉਸ ਸੰਬੰਧ ਵਿੱਚ ਅੱਜ ਦੇ ਦੀਵਾਨ ਸੱਜੇ ਹਨ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਭਾਈ ਗੁਰਮੇਲ ਸਿੰਘ ਜੀ ਟਰਾਂਟੋ ਵਾਲੇ, ਤਿੰਨਾਂ ਪਾਸੋਂ ਚੱਲ ਲਈ ਲੜੀਵਾਰ, ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सत दरा स्यों प्रीत लगा।

उसम सुबास जैस त्रिपत न मद पका उडत यकाश्यास कटे न विहंग की।

0: गुरु सवारी संगत जी बहुत ही प्यार विच आप जुड़ बैठे हो। आओ सारी संगत प्यार सहित गुरु फतेह बुलाओ, रसना द्वारे आखना करो जी वाहिगुरु जी का खालसा वाहिगुरु जी की फतेह। परम सन्मान योग पतत पावन दया सिंध कृपा निध रूहानियत दे भंडार ज्ञान दे सागर जुग हो जुग अटल सचे पातशाह जी दसां ही पातशाहियां दी जग दी जोत समर्थ गुरु आद साहिब श्री गुरु ग्रंथ साहिब जी आद गुरु ग्रंथ साहिब जी दी पावन पवित्र हजूरी अंदर सतगुरु जी दी साजी अते निवाजी हुई गुरु प्यारी गुरु सवारी अति सत्कार योग साध संगत जी सर्वत्र ही माई भाई गुरसिख बहुत ही वड्डिया पाकां वाले हो सतगुरु जी दे अमृत बचन ने वड भागी वड भागी हर संगत पावे। फिर अर्ज करा वड भागी हर हर तो भाव परमात्मा संगत जिथे तुसाने चौंकड़ा लाया है इहदा नाम है सत संगत। की नाम है जी? सत गज के बोलो की नाम है? सत संगत। सत तो भाव सच, सत तो भाव जुग हो जुग अटल, सत तो भाव शब्द, सत तो भाव नाम। सत संगत कैसी जानी है जिथे एको नाम वखाणी है। बहुत सारे बंदियां दा इकट्ठ होवे, बहुत वड्डे इकट्ठ होवे, अगर गुरु दे शब्द दी विचार नहीं है सच नहीं है तो सियाने बजुर्ग बैठे हो सत्कार योग बहुत हो तुसी आप दसो उन्हों सत संगत क्या जाएगा? हाँ जी बिल्कुल भी नहीं। क्यों नहीं क्या जाएगा? कट तो बहुत है पर उत्थे गुरु शब्द नहीं है। हाँ जी गुरु शब्द नहीं है। जिथे शब्द गुरु है, जिथे शब्द गुरु है और सच की बात पै रही है उदा नाम है सत संगत। ता महाराज कहिंदे ने वड भागी हर संगत पावे। इहदा मतलब की है? जिन्ने तुसी बैठे हो सारे वड्डियां भागां वाले हो, सारे ਵੱਡਿਆਂ ਭਾਗਾਂ ਵਾਲੇ, ਕਿਉਂ? ਗੁਰੂ ਦੇ ਚਰਨ ਛੋਹ ਪ੍ਰਾਪਤ ਹੋ ਰਹੇ ਨੇ। ਫਿਰ ਬੇਨਤੀ ਕੀਤੀ, ਜਿਹੜੇ ਸੰਗਤ ਵਿੱਚ ਬੈਠੇ ਨੇ ਉਹ ਤਾਂ ਤੁਹਾਡੇ ਵਰਗੇ, ਭੈਣਾਂ ਮਾਵਾਂ ਵਰਗੇ, ਬਜ਼ੁਰਗਾਂ ਵਰਗੇ ਵਡਭਾਗੇ ਬਣ ਗਏ ਨੇ। ਦਾਸ ਵੀ ਤੁਹਾਡੇ ਵਿੱਚ ਹੀ ਸ਼ਾਮਿਲ ਹੈ। ਪਰ ਜਿਹੜੇ ਸੰਗਤ ਤੋਂ ਸੱਖਣੇ ਨੇ, ਭਾਵ ਗੁਰੂ ਸੰਗਤ ਵਿੱਚ, ਗੁਰੂ ਦਰਬਾਰ ਵਿੱਚ ਕਦਾਚਿਤ ਹਾਜ਼ਰੀ ਨਹੀਂ ਭਰਦੇ, ਤਾਂ ਮਹਾਰਾਜ ਉਹਨਾਂ ਨੂੰ ਕੀ ਕਹਿੰਦੇ ਨੇ? ਸੰਗਤ ਕਰਨ ਵਾਲਿਆਂ ਨੂੰ ਤਾਂ ਫਿਰ ਵਡਭਾਗੇ ਕਿਹਾ ਹੈ, ਪਰ ਜਿਹੜੇ ਸੰਗਤ ਨਹੀਂ ਕਰਦੇ ਉਹਨਾਂ ਨੂੰ ਸਵਾਲ ਪੈਦਾ ਹੈ ਵੀ ਕੀ ਕਹਿੰਦੇ ਨੇ? ਤਾਂ ਮਹਾਰਾਜ ਕਹਿੰਦੇ ਨੇ ਭਾਗਹੀਨ। ਕੀ ਕਹਿੰਦੇ ਨੇ? ਭਾਗਹੀਨ। ਉਹ ਭਾਗਮੰਦਿਆਂ ਭਾਗਾਂ ਵਾਲੇ ਨੇ, ਭਾਗਹੀਨ। ਭ੍ਰਮ ਚੋਟਾਂ ਖਾਵੈ, ਉਹ ਭਾਗਾਂ ਤੋਂ ਸੱਖਣੇ ਨੇ, ਭਰਮਦੇ ਨੇ, ਭਰਮਦੇ ਨੇ, ਦੁੱਖਾਂ ਦੀਆਂ ਸੱਟਾਂ ਕਸ਼ਟਾਂ ਸਹਾਰਦੇ ਨੇ। ਤਾਂ ਫਿਰ ਅਗਲਾ ਬੋਲ ਸਾਹਿਬ ਕਹਿੰਦੇ ਨੇ, ਬਿਨ ਭਾਗਾਂ, ਬਿਨ ਭਾਗਾਂ ਸਤ ਸੰਗ ਨਾ ਲੱਭੈ। ਕਿੰਨੇ ਵੱਡੇ ਭਾਗੇ ਨੇ, ਕਿੰਨੇ ਵੱਡੇ ਭਾਗੇ ਹੋ। ਤਾਂ ਮਹਾਰਾਜ ਕਹਿੰਦੇ ਨੇ, ਇਹ ਜਿਹੜੀਆਂ ਘੜੀਆਂ ਆਪਾਂ ਨੂੰ ਮਿਲ ਰਹੀਆਂ ਨੇ, ਜਿਹਨਾਂ ਸਕਿੰਟਾਂ ਮਿੰਟਾਂ ਦੇ ਵਿੱਚ ਤੁਸੀਂ ਸਰਵਣ ਕਰਦੇ ਹੋ ਸਤਨਾਮ ਸ਼੍ਰੀ, ਦੇਖੋ ਕਿੱਡਾ ਸੋਹਣਾ ਤੁਸੀਂ ਪਿਆਰ ਵਿੱਚ ਬੋਲੇ ਹੋ, ਇਹ ਸਫਲ ਹੋ ਗਈ ਜੀਵਾ, ਕੰਨ ਸਫਲ ਹੋ ਗਏ ਨੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਨਹੀਂ ਲੱਭਦੀ, ਨਹੀਂ ਮਿਲਦੀ। ਕਈ ਵਾਰ ਤੁਸੀਂ ਘਰ ਤੋਂ ਤੁਰਨ ਲੱਗਦੇ ਹੋ, ਅਚਾਨਕ ਐਸੇ ਰੁਝੇਵੇ ਬਣ ਜਾਂਦੇ ਨੇ, ਇੱਥੋਂ ਤੱਕ ਹੁੰਦਾ ਹੈ ਤੁਸਾਂ ਨੇ ਆਪਣੇ ਚਰਨਾਂ ਵਿੱਚ ਛੂਹ ਵੀ ਪਾਏ ਹੁੰਦੇ ਨੇ, ਕਈ ਵਾਰ ਤਾਂ ਡੋਰ ਖੋਲ੍ਹ ਕੇ ਘਰ ਤੋਂ ਬਾਹਰ ਵੀ ਨਿਕਲ ਆਉਂਦੇ ਹੋ, ਪਰ ਐਸਾ ਸਬੱਬ ਬਣ ਜਾਂਦਾ ਹੈ, ਤੁਰਦਿਆਂ ਤੁਰਦਿਆਂ ਮਗਰੋਂ ਆਵਾਜ਼ ਪੈ ਜਾਂਦੀ ਹੈ, ਸਭ ਕੁਝ ਉੱਥੇ ਹੀ ਰਹਿ ਜਾਂਦਾ, ਆਇਆ ਹੀ ਨਹੀਂ ਜਾਂਦਾ, ਸਮਾਂ ਹੀ ਲੰਘ ਜਾਂਦਾ ਹੈ। ਫਿਰ ਸੁਭਾਵਕ ਤੁਹਾਡੇ ਅੰਦਰ ਇੱਕ ਵਿਚਾਰ ਪੈਦਾ ਹੁੰਦੀ ਹੈ, ਕਥਾ ਕਰਨ ਵਾਲੇ ਨੇ ਤੇ ਕਥਾ ਕਰ ਲਈ ਹੋਵੇਗੀ, ਚੱਲ ਹੁਣ ਕੀ ਜਾਣਾ, ਕੱਲ ਨੂੰ ਹੀ, ਹਾਂਜੀ ਕੱਲ ਨੂੰ ਹੀ ਚੱਲਾਂਗੇ, ਕੀਰਤਨ ਤਾਂ ਹੋ ਗਿਆ ਹੋਣਾ, ਚੱਲ ਕੱਲ ਨੂੰ ਹੀ ਚੱਲਾਂਗੇ। ਕੱਲ ਨਾਮ ਜਿਹੜਾ ਹੈ ਚੇਤਾ ਰੱਖੋ, ਉਹ ਕੱਲ ਦਾ ਹੈ, ਕੱਲ ਆਵੇਗਾ, ਇਹਦੇ ਬਾਰੇ ਅਸੀਂ ਜਾਣਕਾਰੀ ਨਹੀਂ ਰੱਖਦੇ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਕਾਲ ਕਰੰਤਾ ਅਭੈ ਕਰ, ਅਭ ਕਰਤਾ ਸੋ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਜਦੋਂ ਕਾਲ ਮੌਤ ਹੀ ਆ ਗਈ, ਉਦੋਂ ਥੋੜ੍ਹੀ ਕੁਝ ਹੋਵੇਗਾ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਤ੍ਰੀਜੈ ਜੀਉ। ਔਰ ਸੰਗਤ ਤੋਂ ਬਿਨਾਂ ਜਿਹੜੀ ਮੈਲ ਹੈ ਮਨ ਨੂੰ ਲੱਗੀ ਹੋਈ, ਅਗਰ ਜੇ ਕੱਪੜੇ ਨੂੰ ਮੈਲ ਲੱਗਦੀ ਹੈ ਤੇ ਕੱਪੜਾ ਮਲੀਨ ਹੋ ਜਾਂਦਾ ਹੈ, ਪਾਉਣ ਨੂੰ ਦਿਲ ਨਹੀਂ ਕਰਦਾ, ਦੁਰਗੰਧੀ ਪੈਦਾ ਹੋ ਜਾਂਦੀ ਹੈ। ਇਹ ਸਰੀਰ ਵੀ ਇੱਕ ਕੱਪੜਾ ਹੈ, ਤੁਸਾਂ ਨੇ ਸਿਰੇ ਬੋਲ ਪੜੇ ਹੋਣਗੇ, ਤੁਹਾਨੂੰ ਯਾਦ ਹੈ ਗੁਰੂ ਨਾਨਕ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਕਰਮੀ ਆਵੈ, ਹਾਂਜੀ ਕੱਪੜਾ, ਕਰਮੀ ਆਵੈ ਕੱਪੜਾ, ਇਹ ਸਰੀਰ ਕੱਪੜਾ ਹੈ। ਗੁਰੂ ਦੀ ਕਿਰਪਾ ਦੁਆਰੇ, ਸ਼ੁਭ ਕਰਮਾਂ ਦੁਆਰੇ, ਗੁਰ ਸੇਵਾ ਤੇ ਭਗਤ ਕਮਾਈ ਤਾਂ ਬਿਹ ਮਾਨਸ, ਕਰਮੀ ਆਵੈ ਕੱਪੜਾ। ਪਰ ਮੋਕਸ਼ ਕਿਵੇਂ ਮਿਲਦੀ ਹੈ? ਨਦਰੀ ਮੋਖ ਦੁਆਰ, ਨਦਰ ਕੀ ਗੁਰੂ ਦੀ ਕਿਰਪਾ। ਤੁਸੀਂ ਸ਼ਬਦ ਪੜ੍ਹਦੇ ਹੋ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਨਦਰ ਕਰੇ, ਜੇ ਹੈ ਨਾ ਵਿੱਚ, ਜੇ ਸਾਡੇ ਕੋਲ ਨਹੀਂ ਹੈ, ਜੇ ਰਿਮੋਟ ਹੈ ਮੇਰੇ ਗੁਰੂ ਕੋਲ ਹੈ। ਜਦੋਂ ਗੁਰੂ ਦੀ ਨਦਰ ਹੁੰਦੀ ਹੈ
1: ਫਿਰ ਲੱਖਾਂ ਹੀ ਖੁਸ਼ੀਆਂ ਅਤੇ ਲੱਖਾਂ ਹੀ ਪਾਤਸ਼ਾਹੀਆਂ ਮਿਲ ਜਾਂਦੀਆਂ ਨੇ ਜਦੋਂ ਗੁਰੂ ਦੀ ਨਜ਼ਰ ਹੁੰਦੀ ਹੈ। ਮੋਖ ਦੁਆਰ, ਜੰਮਣਾ ਅਤੇ ਮਰਨਾ ਗੁਰੂ ਦੀ ਨਜ਼ਰ ਦੁਆਰੇ ਕੱਟਿਆ ਜਾਂਦਾ ਹੈ। ਤੁਹਾਨੂੰ ਇੱਕ ਛੋਟਾ ਜਿਹਾ ਬਚਨ ਯਾਦ ਆਉਣਾ ਹੈ। ਤੁਹਾਨੂੰ ਗੁਰੂ ਅੰਗਦ ਦੇਵ ਮਹਾਰਾਜ, ਤੁਹਾਨੂੰ ਪਤਾ ਹੈ ਖਡੂਰ ਸਾਹਿਬ ਜੀ ਦੀ ਧਰਤੀ 'ਤੇ ਸੁਭਾਈ ਮਾਨ ਸਨ, ਔਰ ਜਿਸ ਵੇਲੇ ਦੀਵਾਨ ਸੱਜਦਾ ਸੀ ਅੰਮ੍ਰਿਤ ਵੇਲੇ, ਜਿਵੇਂ ਹੁਣ ਸਾਹਿਬਾਂ ਦੀ ਹਜ਼ੂਰੀ ਅੰਦਰ ਦੀਵਾਨ ਚੱਲ ਰਹੇ ਨੇ, ਇੱਦਾਂ ਹੀ ਦੀਵਾਨ ਸੱਜਿਆ ਕਰਦਾ ਸੀ। ਉਹੀ ਮਰਜ਼ਾਦਾ, ਉਹੀ ਪਰੰਪਰਾ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਦਸ ਪਾਤਸ਼ਾਹੀਆਂ ਤੱਕ, ਦਸ ਪਾਤਸ਼ਾਹੀਆਂ ਤੋਂ ਉਪਰੰਤ ਗਿਆਰਵੀਂ ਪਾਤਸ਼ਾਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ, ਤੇਵੇਂ ਦਾ ਮਰਜ਼ਾਦਾ ਚੱਲੀ ਹੈ। ਔਰ ਜਿਸ ਵੇਲੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਹੋ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਹੋ ਭਰੇ ਦੀਵਾਨ ਵਿੱਚ ਆਇਆ ਕਰਦੇ ਸਨ, ਤੇ ਸਤਿਗੁਰੂ ਮਹਾਰਾਜ ਜੀ ਦੀ ਨਜ਼ਰ ਜਿਨ੍ਹਾਂ ਪ੍ਰਾਣੀਆਂ ਤੇ ਪੈ ਜਾਂਦੀ ਸੀ ਉਹਨਾਂ ਦੇ ਸਾਰਿਆਂ ਦੇ ਦੁੱਖ ਦੂਰ ਹੋ ਜਾਂਦੇ ਸਨ। ਉਹੀ ਨਜ਼ਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਸਾਡੇ ਸਾਰਿਆਂ ਤੇ ਕਿਰਪਾ ਵਰਤਾ ਰਹੇ ਨੇ। ਤੁਸੀਂ ਨਜ਼ਰ ਲੈਣ ਵਾਸਤੇ ਹੀ ਤਾਂ ਅੱਜ ਦਾ ਦਿਹਾੜਾ ਵਿਸ਼ੇਸ਼ ਕਰਕੇ ਮਨਾ ਰਹੇ ਹੋ। ਉਹ ਕੀ ਹੈ? ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਰਾਮਦਾਸ, ਹਾਂਜੀ ਰਾਮਦਾਸ ਸਤਿਗੁਰੂ ਕਹਾਵੇ। ਦੇਖੋ ਤੁਸੀਂ ਕਿੱਡੇ ਟਿਕ ਗਏ ਹੋ, ਤੁਸੀਂ ਜਰਾ ਜਿੰਨਾ ਨਹੀਂ ਹਿੱਲ ਰਹੇ। ਤੁਹਾਡੇ ਅੰਦਰ ਅੰਮ੍ਰਿਤ ਬਾਣੀ ਦਾ ਇੱਕ ਇੱਕ ਬਚਨ ਜਿਹੜਾ ਹੈ ਉਹ ਘਰ ਕਰਦਾ ਜਾ ਰਿਹਾ ਹੈ, ਘਰਦਾ ਕਰਦਾ ਜਾ ਰਿਹਾ ਹੈ। ਜਿਵੇਂ ਝੜੀ ਲੱਗੀ ਹੋਵੇ, ਛੋਟੀ ਛੋਟੀ ਬੂੰਦਾ ਬਾਂਦੀ ਪੈਂਦੀ ਹੋਵੇ, ਉਹ ਰੁੜਦੀ ਥੋੜ੍ਹੀ ਹੈ, ਉਹ ਤਾਂ ਧਰਤੀ ਦੇ ਵਿੱਚ ਹੀ ਸਮਾਈ ਜਾਂਦੀ ਹੈ, ਬਾਹਰ ਜਾਂਦੀ ਨਹੀਂ। ਬਾਹਰ ਤਾਂ ਉਹੀ ਜਾਂਦੀ ਜਦੋਂ ਮੌਲੇ ਧਾਰ ਮੀਂਹ ਪੈਂਦਾ, ਉਹ ਰੁੜ ਕੇ ਸਾਰੇ ਦਾ ਸਾਰਾ ਹੀ ਬਾਹਰ ਚਲ ਜਾਂਦਾ ਹੈ। ਔਰ ਜਿਹੜੀ ਛੋਟੀ ਛੋਟੀ ਬੂੰਦਾ ਬਣਦੀ ਹੈ, ਤੁਸੀਂ ਉੱਚੇ ਟਿੱਬੇ ਵੇਖੇ ਹੋਣਗੇ ਰੇਤਾਂ ਵਾਲੇ, ਟਿੱਬੇ ਜਾਂਦੇ ਹੋ ਉੱਚੀਆਂ ਥਾਵਾਂ, ਉੱਤੇ ਪਾਣੀ ਖੜਾ ਕਦੇ ਵੇਖਿਆ? ਬਿਲਕੁਲ ਨਹੀਂ। ਪਰ ਜਿੰਨਾ ਮਰਜ਼ੀ ਮੌਲੇ ਧਾਰ ਮੀਂਹ ਪਵੇ, ਸਾਰਾ ਹੀ ਥੱਲੇ ਚਲੇ ਜਾਂਦਾ। ਕਈ ਵਾਰ ਤਾਂ ਇੱਦਾਂ ਵੀ ਹੁੰਦਾ ਹੈ, ਮੀਂਹ ਬੜਾ ਪੈਂਦਾ ਹੈ, ਪਰ ਜਦੋਂ ਉੱਚੀਆਂ ਟਿੱਬਿਆਂ ਤੋਂ ਮਿੱਟੀ ਨੂੰ ਪੱਟੀਦਾ ਹੈ, ਥੱਲੋਂ ਸੁੱਕਾ ਹੀ ਨਿਕਲਦਾ। ਪਰ ਇੱਕ ਗੱਲ ਜ਼ਰੂਰ ਹੈ, ਜੇ ਛੋਟੀ ਛੋਟੀ ਛੋਟੀ ਛੋਟੀ ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਬੂੰਦ ਬੂੰਦ ਬੂੰਦ ਬੂੰਦ ਪਈ ਜਾਵੇ, ਤਾਂ ਜਦੋਂ ਜ਼ਮੀਨ ਉੱਚੀ ਜਗ੍ਹਾ 'ਤੇ ਵੀ ਖੋਦੀ ਜਾਵੇ, ਥੱਲੋਂ ਦਲਿਆਈ ਨਿਕਲਦੀ। ਕਿਉਂ? ਉਹ ਬੂੰਦ ਬਾਹਰ ਨਹੀਂ ਗਈ, ਉਹ ਬੂੰਦ ਵਿੱਚ ਹੀ ਸਮਾ ਗਈ ਹੈ। ਤੇਵੇਂ ਕਥਾ ਹੈ, ਤੁਹਾਡੇ ਅੰਦਰ ਇੱਕ ਇੱਕ ਬਚਨ ਗੁਰੂ ਦਾ ਘਰ ਕਰਦਾ ਜਾ ਰਿਹਾ ਹੈ। ਮੈਂ ਬਚਨ ਪੜ੍ਹ ਰਿਹਾ ਸੀ, ਬੈਠਾ ਸੋਢੀ ਪਾਤਸ਼ਾਹ, ਕਿੱਡੇ ਪਿਆਰੇ ਬੋਲ ਨੇ, ਤਖਤਾਂ ਤੇ ਸੁਭਾਈਮਾਨ ਹੋਏ ਨੇ, ਤੇ ਕਹਾਉਂਦੇ ਕੀ ਨੇ? ਰਾਮਦਾਸ ਸਤਿਗੁਰੂ ਕਹਾਵੇ, ਧੰਨ ਗੁਰੂ ਰਾਮਦਾਸ। ਆਖੋ ਪਿਆਰ ਵਿੱਚ, ਭਲਾ ਹੋਏਗਾ, ਸਾਰੇ ਆਖਿਓ ਧੰਨ ਗੁਰੂ, ਮਿਲ ਕੇ ਆਖੋ ਭੈਣੋ ਰਸਨਾ ਤੋਂ, ਆਖੋ ਪਿੱਛੇ ਬੈਠੇ ਸਾਰੇ ਆਖੋ ਧੰਨ ਗੁਰੂ, ਫਿਰ ਆਖੋ ਧੰਨ ਗੁਰੂ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਅੱਜ ਵੀ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਬਖਸ਼ਿਸ਼ਾਂ ਵਰਤਦੀਆਂ ਨੇ। ਕੋਈ ਲੈਣ ਵਾਲਾ ਚਲਾ ਜਾਵੇ, ਔਰ ਚੇਤਾ ਰੱਖੋ ਜਿਹੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪ੍ਰਕਰਮਾ ਹੈ, ਸੱਚਖੰਡ ਹਰਿਮੰਦਰ ਸਾਹਿਬ, ਜਿਹੜੀ ਇੱਕ ਇੱਕ ਸਿੱਲ ਪੱਥਰ ਦੀ ਲੱਗੀ ਸਮਝਦੇ ਹੋ, ਉਸ ਇੱਕ ਇੱਕ ਸਿੱਲ ਥੱਲੇ ਅਗਿਣਤ ਹੀ ਸ਼ਹੀਦਾਂ ਦੇ ਸੀਸ ਪਏ ਹੋਏ ਨੇ। ਇੱਕ ਇੱਕ ਪੱਥਰ ਦੀ ਸਿੱਲ ਥੱਲੇ, ਟੁਕੜੇ ਥੱਲੇ ਅਗਿਣਤ ਹੀ ਸ਼ਹੀਦਾਂ ਦੇ ਸੀਸ ਪਏ ਹੋਏ ਨੇ। ਇਸੇ ਹੀ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਉੱਤੇ ਕਾਬਲੀ ਪਠਾਨ, ਗਲਿਜ਼ ਅਬਦਾਲੀ, ਅਹਿਮਦ ਸ਼ਾਹ ਅਬਦਾਲੀ ਜਿਸ ਵੇਲੇ ਅਲੀਗੜ੍ਹ ਦਾ ਕਿਲ੍ਹਾ ਜਿੱਤਦਾ ਹੈ, ਤੁਸੀਂ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਸ਼ਾਮਾਂ ਨੂੰ ਸੁਣਦੇ ਹੋ। ਪ੍ਰਾਚੀਨ ਪੰਥ ਪ੍ਰਕਾਸ਼ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਜੀ ਭੰਗੂ ਨੇ ਅੱਖੀ ਡਿੱਠਾ ਹਾਲ ਜੋ ਬਜ਼ੁਰਗਾਂ ਤੋਂ ਸੁਣਿਆ ਉਹਨੂੰ ਕਲਮ ਬੰਦ ਕੀਤਾ ਹੈ। ਜਿਸ ਵੇਲੇ ਅਬਦਾਲੀ ਨੇ ਅਲੀਗੜ੍ਹ, ਰਾਮਗੜ੍ਹ, ਕੋਇਲ ਸ਼ਹਿਰ ਇੱਕ ਹੀ ਹੈ, ਨਾਂ ਤਿੰਨ ਸਨ, ਹਿੰਦੂ ਲੋਕ ਉਹਨੂੰ ਰਾਮਗੜ੍ਹ ਕਹਿੰਦੇ ਸੀ, ਮੁਸਲਮਾਨ ਉਹਨੂੰ ਅਲੀਗੜ੍ਹ ਕਹਿੰਦੇ ਸਨ। ਜਦੋਂ ਕਿਲ੍ਹਾ ਜਿੱਤਿਆ ਜਾਟਾਂ ਤੋਂ ਤਾਂ ਸਿੱਧਾ ਸਭ ਕੁਝ ਜਿੱਤ ਕੇ ਪੂਰਬ ਪੱਛਮ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਆਇਆ, ਸਰੋਵਰ ਦੀ ਵਿਧ ਵੀ ਕਰਨੀ ਸ਼ੁਰੂ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੱਚਖੰਡ ਦਰਬਾਰ ਤੇ ਬਰੂਦ ਨਾਲ ਉਡਾਉਣ ਦਾ ਯਤਨ ਕੀਤਾ। ਜਿਸ ਵੇਲੇ ਗੋਲਾ ਚੱਲਿਆ, ਰਤਨ ਸਿੰਘ ਜੀ ਭੰਗੂ ਅੱਖੀਂ ਡਿੱਠਾ ਹਾਲ ਲਿਖਦੇ ਨੇ, ਕਹਿੰਦੇ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਦਰਬਾਰ ਦੀ ਇੱਕ ਇੱਟ ਵਾਹਿਗੁਰੂ ਇੱਦਾਂ ਉਡਾਰੀ ਮਾਰ ਕੇ ਆਈ। ਇਹ ਪਿੱਛੇ ਮੈਂ ਕਥਾ ਅਜੇ 10-15 ਦਿਨ ਪਹਿਲਾਂ ਕੀਤੀ ਹੈ, ਸ਼ਾਮ ਨੂੰ, ਸ਼ਾਮ ਦੀ ਕਥਾ ਅੰਦਰ ਪੋਥੀ ਅੰਦਰ ਪਈ ਹੈ। ਉੱਡਦੀ ਹੋਈ ਇੱਟ ਅਬਦਾਲੀ ਦੇ ਆ ਕੇ ਨੱਕ ਦੀ ਐਸ ਹੱਡੀ ਤੇ ਲੱਗੀ ਸੀ, ਅੱਖਾਂ ਤੋਂ ਥੋੜਾ ਜਿਹਾ ਥੱਲੇ। ਜਿਸ ਵੇਲੇ ਹੱਡੀ ਤੇ ਲੱਗੀ ਸੀ ਇੱਟ ਉੱਡਦੀ, ਇਹ ਤਾਕਤ ਕਿਹਦੀ ਹੈ? ਧੰਨ ਗੁਰੂ ਕਿਹਦੀ ਸਮਰੱਥਾ ਹੈ? ਧੰਨ ਗੁਰੂ ਰਾਮਦਾਸ। ਇੱਥੋਂ ਨੱਕ ਦੀ ਹੱਡੀ ਫਿਸ ਗਈ ਸੀ ਔਰ ਉਸ ਦਿਨ ਹੀ ਦਰਦ ਦਾ ਮਾਰਿਆ ਹੋਇਆ, ਸਤਾਇਆ ਹੋਇਆ ਉਹ ਪਾਵਨ ਸਥਾਨ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿੱਤ ਨਹਾਤਾ ਕਊਆ ਹੰਸ ਹੋਇਆ, ਉਹ ਸਰੋਵਰ ਜਿੱਥੇ ਕਾਂ ਦੀ ਬਿਰਤੀ ਵਰਗੇ ਜੀਵ ਇਸ਼ਨਾਨ ਕਰਦੇ ਨੇ ਉਹ ਹੰਸ ਬਣ ਜਾਂਦੇ ਨੇ। ਧੰਨ ਗੁਰੂ ਰਾਮਦਾਸ। ਜਿਹੋ ਜਿਹੀ ਭਾਵਨਾ ਲਓਗੇ ਨਾ, ਗੁਰੂ ਰਾਮਦਾਸ ਦੀ ਘਰ ਤੋਂ ਕਿਰਪਾ ਉਦਾਂ ਹੀ ਵਰਤਦੀ ਹੈ। ਉਸ ਦਰਦ ਦਾ ਸਤਾਇਆ ਹੋਇਆ ਅਬਦਾਲੀ ਲਾਹੌਰ ਜਾ ਪਹੁੰਚਿਆ ਸੀ, ਪਰ ਉਹ ਦਰਦ ਇੰਨੀ ਵਧੀ ਸੀ, ਇੰਨੇ ਇਲਾਜ ਡਾਕਟਰ ਵੈਦ ਨੇ ਆਪਣਾ ਪੂਰਾ ਜ਼ੋਰ ਲਾ ਲਿਆ, ਪਰ ਉਸ ਇੱਟ ਦੇ ਸੱਟ ਕਰਕੇ, ਚੋਟ ਕਰਕੇ ਅਬਦਾਲੀ ਹਾਏ ਹਾਏ ਕਰਦਾ ਅੰਤ ਨੂੰ ਮਰ ਗਿਆ। ਆਖੋ ਸਤਨਾਮ ਸ਼੍ਰੀ, ਮਰ ਗਿਆ, ਅੰਤ ਨੂੰ ਮਰ ਗਿਆ। ਉਸ ਤੋਂ ਬਾਅਦ ਦੀ ਬਾਤ ਲਓ, ਜੇ ਕਿਧਰੇ ਸਾਡੀਆਂ ਹਿੰਦ ਸਰਕਾਰਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਤੇ ਹੱਲਾ ਕੀਤਾ ਤਾਂ ਉਹਨਾਂ ਨੂੰ 6 ਮਹੀਨਿਆਂ ਦਾ ਸਮਾਂ ਵੱਧ ਨਾ ਲੱਗਾ। ਅਗਰ ਜੇ ਕਿਤੇ ਰੰਗੜ ਨੇ, ਰੰਗੜ ਕੌਣ ਸੀ ਜਾਣਦੇ ਹੋ? ਮੱਸਾ ਰੰਗੜ। ਜੇ ਕਿਧਰੇ ਉਹਨੇ ਸੱਚਖੰਡ ਬਜ਼ੁਰਗਾਂ ਨੇ ਨਾ, ਉਹਨਾਂ ਕਿੱਡਾ ਸੋਹਣਾ ਲੱਗਾ ਜਦੋਂ ਮੈਂ ਕਿਹਾ ਰੰਗੜ ਜਾਣਦੇ ਹੋ, ਤੁਸੀਂ ਨਹੀਂ ਵੇਖਿਆ ਮੇਰੀ ਨਿਗਾਹ ਚੱਲ ਰਹੀ ਹੈ, ਉਹਨਾਂ ਐਂ ਕੀਤਾ ਜੇ ਵੀ ਜਿਹਦਾ ਐਂ ਤਲਵਾਰ ਮਾਰ ਕੇ ਹਾਂਜੀ ਸਿਰ ਉਤਾਰ ਦਿੱਤਾ। ਉਹਨਾਂ ਨੂੰ ਜੋਸ਼ ਆ ਗਿਆ, ਦੇਖੋ ਸੰਗਤ ਚ ਬੈਠੇ ਨੂੰ ਜੋਸ਼ ਆ ਗਿਆ ਜੇ, ਇਹਦਾ ਮਤਲਬ ਹੈ ਗੁਰੂ ਰਾਮਦਾਸ, ਗੁਰੂ ਸਾਡੇ ਕੋਲ ਮੌਜੂਦ ਹੈ, ਗੁਰੂ ਦੀਆਂ ਕਥਾ ਕਹਾਣੀਆਂ ਦਾ ਰਸ ਆਉਂਦਾ ਹੈ। ਵੇਦ ਵੀ ਕਰਨ ਦਾ ਯਤਨ ਕੀਤਾ, ਨਾਚ ਨੱਚ ਰਹੀ ਹੈ, ਬੇਸਬਾ ਨੱਚ ਰਹੀ ਹੈ, ਦੌਰ ਚੱਲ ਰਹੇ ਨੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਉਹ ਘਰ ਹੈ, ਪਤਾ ਲੱਗਦਾ ਹੈ। ਕੰਗ ਨਗਰ ਦੇ ਰਹਿਣ ਵਾਲੇ, ਕੰਗ ਨਗਰ ਤਰਨ ਤਾਰਨ ਦੇ ਕੋਲ ਹੈ ਜੀ, ਪਿੱਛੇ ਕਥਾ ਕਰਕੇ ਆ ਸ਼ਾਮ ਦੇ, ਮੈਥੋਂ ਆਉਣ ਤੋਂ 10 ਦਿਨ ਪਹਿਲਾਂ ਜਿਹੜੇ ਪਹਿਲਾਂ ਮੇਥੋਂ ਗਿਆਨੀ ਸਿੰਘ ਸੀ ਉਹਨਾਂ ਸ਼ਾਮ ਨੂੰ ਇਹ ਕਥਾ ਕੀਤੀ ਹੋਵੇਗੀ। ਭਾਈ ਬਲਾਕਾ ਸਿੰਘ ਰਾਜਸਥਾਨ ਚ ਪਹੁੰਚਦਾ ਹੈ ਜਿੱਥੇ ਗੁਰੂ ਕਾ ਖਾਲਸਾ, ਭਾਈ ਜੱਸਾ ਸਿੰਘ ਜੀ ਰਾਮਗੜੀਆ, ਭਾਈ ਜੱਸਾ ਸਿੰਘ ਜੀ ਆਲੂਵਾਲੀਆ, ਸਰਦਾਰ ਚੜ੍ਹਤ ਸਿੰਘ ਜੀ, ਬਘੇਲ ਸਿੰਘ ਜੀ, ਹੋਰ ਬੇਅੰਤ ਸਨ, ਉਹਨਾਂ ਨੂੰ ਜਾ ਕੇ ਖਬਰ ਦਿੱਤੀ ਸੀ ਵੀ ਸੱਚਖੰਡ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ। ਉਸ ਵੇਲੇ ਭਰੇ ਦੀਵਾਨ ਲੱਗਾ ਖਾਲਸੇ ਦਾ, ਦੀਵਾਨ ਲੱਗਦਾ ਸੀ, ਕੋਈ ਇਕੱਲਾ ਫੈਸਲਾ ਨਹੀਂ ਸੀ ਲੈਂਦਾ, ਔਰ ਸਾਰੇ ਦੀਵਾਨ ਵਿੱਚ ਸਾਰੇ ਖਾਲਸੇ ਦੀ ਰਾਏ ਲਈ ਜਾਂਦੀ ਸੀ। ਉਸ ਦੀਵਾਨ ਦੇ ਵਿੱਚ ਬਚਨ ਚੱਲਿਆ, ਕੋਈ ਐਸਾ ਸੂਰਮਾ ਹੈ ਜਿਹੜਾ ਰੰਗੜ ਦਾ ਸਿਰ ਕਲਮ ਕਰ ਲਏ? ਤਾਂ ਫਿਰ ਦੋ ਨੌਜਵਾਨ ਨੇਤਰੇ ਸਨ, ਇੱਕ ਸਨ ਜਿਨ੍ਹਾਂ ਦੀ ਆਪਾਂ ਸ਼ਾਮ ਨੂੰ ਕਥਾ ਕਰਦੇ ਹਾਂ, ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਮਹਿਤਾਬ ਸਿੰਘ ਜੀ। ਦੂਸਰੇ ਸਨ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਸੁੱਖਾ ਸਿੰਘ ਜੀ, ਮੀਰਾਂ ਕੋਟੀਆ, ਬੜੇ ਬਹਾਦਰ ਸੀ, ਤਰਖਾਣ ਸਨ ਜੀ। ਔਰ ਇਹਨਾਂ ਦੀ ਬਾਤ ਥੋੜ੍ਹੀ ਜਿਹੀ ਸੁਣੋ, ਸਿੱਖੀ ਵਿੱਚ ਕਿੰਨੇ ਨਿਪੁੰਨ ਸਨ, ਆਪੇ ਨੂੰ ਸਮਰਪਿਤ ਕਰ ਦਿੱਤਾ ਸੀ ਗੁਰੂ ਨੂੰ, ਖੰਡੇ ਬਾਟੇ ਦੀ ਪੌਲ ਲਈ ਇਹਨਾਂ ਨੇ। ਉਸ ਵੇਲੇ ਜਕਰੀਏ ਖਾਂ ਦਾ ਬੜਾ ਜ਼ੋਰ ਚੱਲਦਾ ਸੀ, ਉਹ ਲਾਹੌਰ ਤਖ਼ਤ ਤੇ ਸੂਬੇਦਾਰ ਸੀ, ਔਰ ਜਿਸ ਵੇਲੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀ, ਤਾਂ ਭਾਈ ਸੁੱਖਾ ਸਿੰਘ ਜੀ ਸ਼ਾਮ ਨੂੰ ਜਦੋਂ ਘਰ ਪਰਤੇ ਨੇ, ਇਕਲੌਤੇ ਪੁੱਤਰ ਸਨ, ਤੇ ਮਾਂ ਬਾਪ ਕਹਿੰਦੇ ਜੇ ਇਹਨੇ ਅੰਮ੍ਰਿਤ ਛਕ ਲਿਆ ਹੈ ਨਾ ਤਾਂ ਫਿਰ ਸਰਕਾਰ ਦੇ ਹੱਥ ਜ਼ਰੂਰ ਲੱਗ ਜਾਵੇਗੀ। ਉਦੋਂ ਤਾਂ ਇੱਦਾਂ ਦੀ ਬਾਤ ਹੁੰਦੀ ਸੀ ਜੇ ਇੱਕ ਸਿੰਘ ਕੋਈ ਨਿਹੰਗ ਸੱਜ ਜਾਂਦਾ ਸੀ, ਕਹਿੰਦੇ ਸੀ ਇੱਕ ਮਰ ਗਿਆ, ਖਤਮ ਹੋ ਗਿਆ। ਤਾਂ ਇਹਨਾਂ ਦੇ ਮਾਂ ਬਾਪ ਨੇ ਰਾਤ ਸੁੱਤੇ ਪਏ ਦੇ ਸਰਦਾਰ ਸੁੱਖਾ ਸਿੰਘ ਜੀ ਮੀਰਾਂ ਕੋਟੀਏ ਦੇ ਸੀਸ ਦੇ ਕੇਸ ਕਤਲ ਕਰਦੇ। ਆਖੋ ਸਤਨਾਮ ਸ਼੍ਰੀ। ਜਦੋਂ ਪਤਾ ਲੱਗਾ ਸਵੇਰੇ ਉੱਠੇ, ਬਚਪਨ ਸੀ, ਸਿਰ ਤੇ ਕੇਸ ਨਜ਼ਰ ਨਹੀਂ ਆਏ, ਬਾਹਰ ਨਿਕਲੇ ਨੇ, ਬਾਹਰ ਕੋਈ ਜਿਮੀਦਾਰ ਘੋੜੀ ਨੂੰ ਪਾਣੀ ਪਿਲਾ ਰਿਹਾ ਹੈ ਨਗਰ ਦਾ, ਉਹਦੀ ਘੋੜੀ ਤੇ ਪਲਾਕੀ ਮਾਰ ਕੇ ਚੜ੍ਹ ਕੇ ਘੋੜੀ ਦੀਆਂ ਲਗਾਮਾਂ ਖਿੱਚ ਕੇ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਜਿਹੜੇ ਨਾਨਾ ਲੱਗਦੇ ਸੀ ਸਰਦਾਰ ਰਤਨ ਸਿੰਘ ਭੰਗੂ ਦੇ, ਉਹਨਾਂ ਦੇ ਕੋਲ ਜਾ ਕੇ ਤੇ ਖੰਡੇ ਬਾਟੇ ਦੀ ਪੌਲ ਦੁਬਾਰਾ ਤੋਂ ਲਈ ਔਰ ਸਾਰੀ ਹਕੀਕਤ ਦੱਸੀ। ਇੰਨਾ ਜਜ਼ਬਾ ਰੱਖਣ ਵਾਲੇ ਅਬਦਾਲੀ ਦੇ ਇਕੱਲੇ ਮਾਰਨ ਵਾਸਤੇ ਲਾਹੌਰ ਰਾਵੀ ਨਦੀ ਪਾਰ ਕਰ ਗਏ ਸਨ। ਉਹ ਨਿੱਤਰੇ ਨੇ ਮੈਦਾਨ ਵਿੱਚ ਬਾਬਾ ਮਹਿਤਾਬ ਸਿੰਘ ਜੀ ਭੰਗੂ ਔਰ ਬਾਬਾ ਸੁੱਖਾ ਸਿੰਘ ਜੀ ਮੱਸੇ ਦਾ ਸਿਰ ਕਲਮ ਕਰਨ ਵਾਸਤੇ ਚੱਲੇ ਨੇ। ਬਾਣੀ ਲਿਵਾਸ ਬਣਾਇਆ, ਠੀਕਰੀਆਂ ਇਕੱਠੀਆਂ ਕੀਤੀਆਂ, ਪਹੁੰਚਦੇ ਨੇ, ਦੌਰ ਚੱਲ ਰਹੇ ਨੇ, ਜੋਬਦਾਰ ਅੱਗੇ ਕਿੱਧਰ ਜਾ ਰਹੇ ਹੋ, ਪੱਟੀ ਦੇ ਲੰਬਰਦਾਰ ਆ, ਸਕੀਮਾਂ ਲਾਉਣੀਆਂ ਪੈਂਦੀਆਂ ਨੇ, ਅੰਦਰ ਪਹੁੰਚੇ ਨੇ, ਆ ਜਾਓ ਆ ਜਾਓ। ਸਿਰ ਥੱਲੇ ਕਰਦਾ ਹੈ, ਕਲਮ ਹੁੰਦਾ ਹੈ, ਨੇਜੇ ਤੇ ਟੰਗ ਕੇ ਬੀਕਾਨੇਰ ਪਹੁੰਚ ਜਾਂਦੇ ਨੇ। ਧੰਨ ਗੁਰੂ ਰਾਮਦਾਸ। ਅਗਰ ਜੇ ਹਿੰਦ ਸਰਕਾਰ ਨੇ ਸਾਡੇ ਤਖ਼ਤ ਨੂੰ ਢਾਇਆ ਹੈ, ਤਾਂ ਜਿਸ ਦਿਨ ਸਤਿਕਾਰਯੋਗ ਸਰਦਾਰ ਬੇਅੰਤ ਸਿੰਘ ਜੀ, ਸਰਦਾਰ ਸਤਵੰਤ ਸਿੰਘ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਕੀਤੀ, ਉਸ ਦਿਨ 31 ਅਕਤੂਬਰ ਵਾਲੇ ਦਿਨ, ਅਗਲਾ ਮਹੀਨਾ ਅਕਤੂਬਰ ਦਾ ਹੀ ਆਰੰਭ ਹੋਣਾ ਹੈ, 31 ਅਕਤੂਬਰ ਵਾਲੇ ਦਿਨ ਹਰਿਮੰਦਰ ਸਾਹਿਬ ਜੀ ਤੋਂ ਹੁਕਮਨਾਮਾ ਆਇਆ ਸੀ, ਕਿਸ ਹੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ, ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲ ਸੀ। ਇਹ ਹੁਕਮਨਾਮਾ ਆਇਆ ਸੀ, ਵੱਡੀ ਕਹਾਉਣ ਵਾਲੀ ਖਾਕ ਚ ਰਲ ਗਈ, ਬੈਠਾ ਸੋਢੀ ਪਾਤਸ਼ਾਹ। ਬੋਲੋ।

ਬਤਾ ਰਿਹਾ, ਜਿਹਨੇ ਤੂੰ ਸੇਵਿਆ ਭਾਓ ਕਰ ਦਿੰਦਾ ਨੇ ਪ੍ਰੇਮ ਨਾਲ। ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਸਿਮਰਿਆ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਯਾਦ ਕੀਤਾ ਹੈ ਤਾਂ ਕਿਰਪਾ ਹੁੰਦੀ ਹੈ। ਕਹਿੰਦੇ ਸੇ ਤੁਧ ਪਾਰ ਉਤਾਰਿਆ, ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ। ਸੇ ਤੁਧ ਪਾਰ ਉਤਾਰਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਅੱਜ ਦਾ ਦਿਹਾੜਾ ਜਿਹੜਾ ਹੈ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਾ ਸਿੰਘਾਸਨ ਹੈ। ਯਾਰ ਰੱਖ ਯਾਦ ਕਰੋ, ਆਖੋ ਇੱਕ ਵਾਰ ਸਤਨਾਮ ਸ਼੍ਰੀ। ਜਿਸ ਵੇਲੇ ਮੈਂ ਸਵੇਰੇ ਬੇਨਤੀ ਕਰ ਰਿਹਾ ਸੀ ਨਾਨੀ ਮਾਂ ਨਾਲ, ਲਾਹੌਰ ਝੋਨਾ ਮੰਡੀ ਤੋਂ ਤੁਰੇ ਨੇ, ਬਾਸਰ ਕੇ ਆਏ ਨੇ, ਬਚਪਨ ਹੈ, ਉਹ ਸਮਾਂ ਕਿਵੇਂ ਦਾ ਹੋਵੇਗਾ? 5-7 ਸਾਲ ਦੀ ਉਮਰ ਹੈ ਜਦੋਂ ਘਰ ਨੂੰ ਖੁਦ ਛੋਟੇ ਛੋਟੇ ਹੱਥਾਂ ਨਾਲ ਤਾਲਾ ਮਾਰਿਆ ਹੋਵੇਗਾ। ਅੱਜ ਉਹ ਘਰ ਝੋਨਾ ਮੰਡੀ ਗੁਰੂ ਕਾ ਦਰਬਾਰ ਬਣ ਗਿਆ। ਅੱਜ ਤੁਸੀਂ ਦਰਸ਼ਨ ਕਰਨ ਜਾਂਦੇ ਹੋ, ਇੱਕ ਵਾਰ ਤਾਲੇ ਬੰਦ ਹੋ ਗਏ, ਔਰ ਸਰੀਕੇ ਵਾਲੇ ਕਹਿੰਦੇ ਹੋਣਗੇ ਤਾਲੇ ਬੰਦ ਹੋ ਗਏ ਨੇ ਦੁਬਾਰਾ ਖੁੱਲਣੇ ਨਹੀਂ। ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਵੀ ਇਹਨਾਂ ਦਾ ਤੇ ਉਹ ਘਰ ਬਣ ਜਾਣਾ ਹੈ ਜਿਸ ਘਰ ਦੇ ਵਿੱਚ ਰੋਜ਼ਾਨਾ ਲੱਖਾਂ ਹੀ ਦੁਨੀਆਂ ਆ ਕੇ ਨੱਕ ਮਸਤਕ ਹੋਇਆ ਕਰੇਗੀ, ਚਾਰੇ ਦਰਵਾਜ਼ੇ ਖੁੱਲੇ ਰਹਿਣਗੇ, ਜਦੋਂ ਕਦੇ ਤਾਲਾ ਹੀ ਬੰਦ ਨਹੀਂ ਹੋਵੇਗਾ। ਆਖੋ ਸਤਨਾਮ ਸ਼੍ਰੀ। ਫਿਰ ਦੇਖੋ ਕਮਾਲ ਹੈ, ਜਿੰਨੇ ਤੁਸੀਂ ਮਹੱਲ ਦੇਖੋਗੇ ਬੜੇ ਬੜੇ, ਉਹ ਜਦੋਂ ਤਿਆਰ ਕਰਦੇ ਨੇ ਜ਼ਮੀਨ 'ਤੇ ਮਿੱਟੀ ਪਾਈ ਜਾਂਦੀ ਹੈ, ਮਿੱਟੀ ਪਾ ਕੇ ਉਹਨੂੰ ਉਚਾਈ ਵਿੱਚ ਲਿਜਾਇਆ ਜਾਂਦਾ ਹੈ। ਉਚਾਈ ਵਿੱਚ ਲਿਜਾ ਕੇ ਉੱਚੀ ਉਹਦੀ ਕੁਰਸੀ ਕਹਿੰਦੇ ਨੇ, ਉੱਚਾ ਕਰਕੇ ਛਤਨ, ਉਚਾਈ ਵਿੱਚ। ਪਰ ਗੁਰੂ ਰਾਮਦਾਸ ਜੀ ਦੇ ਘਰ ਜਾਂਦੇ ਉਹ ਕਮਾਲ ਹੈ, ਬਾਹਰ ਜਗ੍ਹਾ ਤਾਂ ਉੱਚੀਆਂ ਨੇ ਪਰ ਗੁਰੂ ਰਾਮਦਾਸ ਜੀ ਦਾ ਦਰਬਾਰ ਕੇਵਲ ਇੱਕ ਹੀ ਹੈ ਸੰਸਾਰ ਵਿੱਚ, ਜਿੱਥੇ ਪੌੜੀ ਦਰ ਪੌੜੀ ਉਤਰਦਿਆਂ ਉਤਰਦਿਆਂ ਨੀਵੇਂ ਥਾਂ ਤੇ ਜਾਂਦੇ ਹੋ। ਆਖੋ ਸਤਨਾਮ ਸ਼੍ਰੀ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਕਿਉਂਕਿ ਦੋ ਹੀ ਤਲਵਾਰਾਂ ਪਈਆਂ ਸੀ ਨਾ, ਇੱਕ ਮੀਰੀ ਦੀ ਇੱਕ ਪੀਰੀ ਦੀ, ਨੀਵਾਂ ਨੀਵਾਂ। ਥੋੜਾ ਜਿਹਾ ਧਿਆਨ ਤਾਂ ਨੂੰ ਦਿਓ, ਅਕਾਲ ਤਖਤ ਵੱਲੇ ਜਾਓ, ਉੱਚੀ ਜਗ੍ਹਾ ਤੇ ਸੁਭਾਇਮਾਨ ਹੈ। ਫਿਰ ਗੁਰੂ ਖਾਲਸਾ ਜੀ ਜਿਸ ਵੇਲੇ ਤੁਸੀਂ ਦਰਬਾਰ ਸਾਹਿਬ ਨੂੰ ਦੇਖਦੇ ਹੋ, ਉਹ ਤਾਂ ਨਜ਼ਰ ਆਉਂਦਾ ਹੈ ਪੀਰੀ ਵੱਡੀ ਹੈ ਮੀਰੀ ਛੋਟੀ ਹੈ, ਪਰ ਤਖਤ ਨਜ਼ਰ ਨਹੀਂ ਆਉਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਐਸਾ ਘਰ ਹੈ। ਫਿਰ ਜਿਸ ਵੇਲੇ ਬਾਸਰ ਕੇ ਗਿੱਲਾਂ ਆ ਗਏ ਨੇ, ਇਸ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚ ਗਏ ਨੇ, ਜਰਾ ਕੋ ਸੀਨ ਸਾਹਮਣੇ ਲੈ ਕੇ ਆਓ। ਹੈ ਤਾਂ ਅਜੇ ਬਚਪਨ ਹੈ, ਜਦੋਂ ਕਿਰਤ ਵਿੱਚ ਲੱਗ ਗਏ, ਕਿਰਤ ਕਰਨੀ ਬੜੀ ਜ਼ਰੂਰੀ ਹੈ, ਗੁਰੂ ਨਾਨਕ ਮਹਾਰਾਜ ਨੇ ਕੀਤੀ ਹੈ, ਗੁਰੂ ਅੰਗਦ ਦੇਵ ਮਹਾਰਾਜ ਨੇ ਵੀ ਹੱਟੀ ਕੀਤੀ ਹੈ, ਗੁਰੂ ਅਮਰਦਾਸ ਮਹਾਰਾਜ ਨੇ ਵੀ ਹੱਟ ਕੀਤਾ ਹੈ, ਕਿਰਤ ਕੀਤੀ ਹੈ। ਫਿਰ ਉਹ ਹੀ ਕਿਰਤ ਜਿਹੜੀ ਹੈ ਇੱਕ ਬਚਪਨ ਦੇ ਰੂਪ ਵਿੱਚ ਨਿਰੰਕਾਰੀ ਜੋਤ ਨਾਨੀ ਮਾਂ ਤੋਂ ਛੋਲਿਆਂ ਦੀਆਂ ਘੁੰਗਣੀਆਂ ਤਿਆਰ ਕਰਵਾ ਲੈਂਦੇ ਨੇ। ਆਖੋ ਸਤਨਾਮ ਸ਼੍ਰੀ। ਕਿੱਡੀ ਸੋਹਣੀ ਕਿਰਤ ਹੈ, ਔਰ ਸ਼ਾਬਾ ਜਿਹੜਾ ਹੈ ਉਹ ਆਪਣੇ ਸਿਰ ਤੇ ਰੱਖ ਲੈਂਦੇ ਨੇ, ਔਰ ਪ੍ਰੇਮ ਦੇ ਵਿੱਚ ਉਸ ਕਿਰਤ ਵਿੱਚ ਮਗਨ ਹੋ ਜਾਂਦੇ ਨੇ। ਇੱਕ ਦਿਨ ਸੁਭਾਵਕ ਗੋਇੰਦਵਾਲ ਸਾਹਿਬ ਵਿਖੇ ਇਹ ਗੁਰੂ ਕਾ ਹੁਕਮ ਵਰਤਿਆ, ਇੱਕ ਰੱਬ ਦਾ ਪਿਆਰ ਵਾਲੀ ਬਖਸ਼ੀ ਹੋਈ ਰੂਹ ਨਿਰੰਕਾਰ ਲਾਗੋ ਦੀ ਉਹ ਰੂਹ ਲੰਘਦੀ ਜਾਂਦੀ ਹੈ। ਭਾਈ ਜੇਠੇ ਵੱਲੇ ਵੇਖਿਆ, ਅਜੇ ਰਾਮਦਾਸ ਥੋੜੀ ਬਣੇ ਨੇ, ਛੋਲਿਆਂ ਦੀਆਂ ਘੁੰਗਣੀਆਂ ਦੀ ਆਵਾਜ਼ ਸੁਣੀ, ਉਹ ਬਖਸ਼ੀ ਹੋਈ ਰੂਹ ਨੇ ਆਵਾਜ਼ ਦਿੱਤੀ, ਇੱਕ ਬੁੱਕ ਇਹਨਾਂ ਘੁੰਗਣੀਆਂ ਦਾ ਮੈਨੂੰ ਵੀ ਦੇ ਦਿਓ, ਮੈਂ ਭੁੱਖਾ ਹਾਂ। ਅੱਜ ਵੀ ਅਨੇਕਾਂ ਜਿਹਨਾਂ ਨੂੰ ਅੰਦਰ ਦੀ ਭੁੱਖ ਹੈ ਪ੍ਰਸ਼ਾਦੇ ਦੀ, ਉਹ ਵੀ ਭੁੱਖ, ਤੇ ਜਿਹਨਾਂ ਨੂੰ ਨਾਮ ਦੀ ਭੁੱਖ ਹੈ ਉਹ ਵੀ ਭੁੱਖ, ਦੋਨੋਂ ਹੀ ਭੁੱਖਾਂ ਜਿਹੜੀਆਂ ਨੇ ਉਹ ਗੁਰੂ ਰਾਮਦਾਸ

ਜੀ ਦੇ ਘਰ ਤੋਂ ਖਤਮ ਹੋ ਜਾਂਦੀਆਂ ਨੇ। ਪ੍ਰਸ਼ਾਦੇ ਦੀ ਭੁੱਖ ਵੀ ਖਤਮ ਹੁੰਦੀ ਹੈ ਤੇ ਨਾਮ ਦੀ ਭੁੱਖ ਵੀ। 24 ਘੰਟੇ ਨਿਰੰਤਰ ਕੀਰਤਨ ਚੱਲ ਰਿਹਾ ਹੈ, ਨਾਮ ਚੱਲ ਰਿਹਾ ਹੈ, ਨਾਮ ਚੱਲ ਰਿਹਾ ਹੈ। ਉਹਨੂੰ ਬੁੱਕ ਭਰ ਕੇ ਘੁੰਗਣੀਆਂ ਦਾ ਦਿੰਦੇ ਨੇ, ਫਿਰ ਦਿੰਦੇ ਨੇ, ਫਿਰ ਮੰਗਦਾ, ਫਿਰ ਦਿੰਦੇ ਨੇ। ਉਹ ਸਾਰੀਆਂ ਦੀਆਂ ਸਾਰੀਆਂ ਹੀ ਛੱਕ ਜਾਂਦਾ ਹੈ। ਨਾਨੀ ਮਾਂ ਕੋਲ ਆਉਂਦੇ ਨੇ, ਕੋਈ ਗਿਲਾ ਸ਼ਿਕਵਾ ਨਹੀਂ ਹੈ, ਮਾਂ ਦੇ ਕੋਲ ਵੀ ਕੋਈ ਗਿਲਾ ਸ਼ਿਕਵਾ ਨਹੀਂ ਹੈ। ਪਹਿਲੀ ਪ੍ਰੀਖਿਆ ਤੇ ਇਹੀ ਪਾਸ ਕਰਕੇ ਕਿਵੇਂ ਟਹਿਲ ਕੀਤੀ ਹੈ ਇਹ ਤੁਸੀਂ ਜਾਣਦੇ ਹੋ। ਜਿਸ ਵੇਲੇ ਬੌਲੀ ਸਾਹਿਬ ਜੀ ਦੀ ਸੇਵਾ ਆਰੰਭ ਹੋ ਗਈ, ਦਿਨ ਰਾਤ ਕਿਰਤ ਵੀ ਕਰਨੀ, ਫਿਰ ਸੇਵਾ ਵੀ ਮਿੱਟੀ ਦੀ ਕਰਨੀ। ਇੰਨੀ ਘੱਲ ਨਾ ਘਾਲੀ, ਇੰਨੀ ਘੱਲ ਨਾ ਘਾਲੀ, ਸਾਰੀਆਂ ਪ੍ਰੀਖਿਆ ਚੋਂ ਪਾਸ ਹੋ ਕੇ ਫਿਰ ਇੱਥੋਂ ਤੱਕ ਬੋਲ ਆ ਗਏ। ਮਾਤਾ ਭਾਨੀ ਜੀ ਦਾ ਆਨੰਦ ਵੀ ਹੋ ਗਿਆ, ਸਭ ਕੁਝ ਹੋ ਗਿਆ। ਫਿਰ ਬਾਤ ਇੱਕ ਦਿਨ ਉੱਥੇ ਬਣ ਗਈ ਜਿੱਥੇ ਸਤਿਗੁਰੂ ਮਹਾਰਾਜ ਨੇ ਗੁਰਤਾ ਗੱਦੀ ਦਾ ਸਿੰਘਾਸਨ ਦਿੱਤਾ, ਨਾਲ ਆਪਣੀ ਉਮਰ ਵੀ ਦੇ ਦਿੱਤੀ। ਆਖੋ ਸਤਨਾਮ ਸ਼੍ਰੀ। ਤੇ ਜਦੋਂ ਬਖਸ਼ਿਸ਼ ਹੋਈ ਛੋਟੇ ਅਵਸਥਾ ਵਿੱਚ ਅਰਜਨ ਦੇਵ ਮਹਾਰਾਜ ਪਹਿਲੇ ਬੋਲ ਮਾਤਾ ਭਾਨੀ ਜੀ ਨੇ ਸੁਣੇ ਸਨ, ਪਿਤਾ ਗੁਰੂ ਅਮਰਦਾਸ ਜੀ ਦੀ ਮੁਬਾਰਕ ਰਸਨਾ ਤੋਂ। ਅਰਜਨ ਦੇਵ ਜੀ ਬਚਪਨ ਵਿੱਚ ਬਾਹੀ ਨੂੰ ਹੱਥ ਪਾਉਂਦੇ ਨੇ, ਅਜੇ ਸਿੰਘਾਸਨ ਗੁਰੂ ਰਾਮਦਾਸ ਨੂੰ ਮਿਲਿਆ ਨਹੀਂ, ਤੇ ਬਾਹੀ ਹਿੱਲਦੀ ਹੈ, ਮੰਜਾ ਹਲਾਰਾ ਦਿੰਦਾ ਹੈ। ਮਾਤਾ ਭਾਨੀ ਜੀ ਦੌੜ ਕੇ ਆਉਂਦੇ ਨੇ, ਮੇਰੇ ਸ਼ਹਿਨਸ਼ਾਹ ਆਪਣੇ ਲਾਲ ਨੂੰ ਪਕੜਦੇ ਨੇ। ਮੰਜਾ ਹਿੱਲ ਜਾਂਦਾ ਹੈ, ਪਲੰਗਾ ਹਿੱਲ ਜਾਂਦਾ ਹੈ, ਕੌਣ ਹੈ? ਮਾਤਾ ਜੀ ਕੋਲ ਆਉਂਦੇ, ਪਿਤਾ ਜੀ ਤੁਹਾਡਾ ਦੋਹਤਾ ਹੈ। ਤਾਂ ਪਹਿਲਾ ਬੱਚਾ ਨਿਕਲਦਾ ਹੈ, ਕੌਣ ਪ੍ਰਗਟਿਓ ਪੁਰਖ ਅਵਤਾਰੀ ਜਿਨ ਮੰਜੀ ਹਲਾਈ ਸਾਰੀ। ਹਾਂਜੀ, ਕੌਣ ਪ੍ਰਗਟਿਓ ਪੁਰਖ ਅਵਤਾਰੀ ਜਿਨ ਮੰਜੀ ਹਲਾਈ। ਇਹ ਪਹਿਲਾ ਬੋਲ ਨਾਨਾ ਗੁਰੂ ਤੋਂ। ਦੂਜਾ ਬੋਲ ਸਹਿਜੇ ਜੇ ਆਪਣਾ ਚਰਨ ਤਾਂ ਨੂੰ ਚੁੱਕ ਕੇ ਨਾਨਾ ਜੀ ਦੇ ਗੋਦ ਵਿੱਚ ਪਲੰਗੇ ਤੇ ਆਉਣਾ ਚਾਹੁੰਦੇ ਨੇ, ਤੇ ਦੂਜਾ ਬਚਨ ਨਾਨੇ ਗੁਰੂ ਦੀ ਮੁਬਾਰਕ ਰਸਨਾ ਤੋਂ ਨਿਕਲਿਆ, ਬੇਟਾ ਗੁਰਤਾ ਗੱਦੀ ਦਾ ਸਿੰਘਾਸਨ ਲੈਣਾ ਚਾਹੁੰਦੇ ਹੋ, ਇਹ ਤੁਹਾਡੇ ਪਿਤਾ ਤੋਂ ਮਿਲੇਗਾ। ਮਾਤਾ ਭਾਨੀ ਜੀ ਦਾ ਆਨੰਦ ਨਾ ਉਸ ਵੇਲੇ ਸਮਾਇਆ, ਪਹਿਲਾਂ ਪਤੀ ਗੁਰੂ ਫਿਰ ਪੁੱਤਰ ਗੁਰੂ। ਦੇਖੋ ਬਖਸ਼ਿਸ਼ਾਂ ਕਿ ਨਾ ਉਸ ਵੇਲੇ ਖੁਸ਼ੀ ਦਾ ਸਮਾਂ ਆ ਗਿਆ ਹੋਵੇਗਾ ਮਾਤਾ ਭਾਨੀ ਅੰਦਰ, ਪਹਿਲਾਂ ਪਤੀ ਨੇ ਗੁਰੂ ਬਣਨਾ ਹੈ, ਤਾਂ ਹੀ ਤਾਂ ਇਹ ਬੋਲ ਨਿਕਲ ਆਏ ਨੇ। ਤੀਜਾ ਬੋਲ ਜਦੋਂ ਚੱਕਣ ਲੱਗੇ ਸਰੀਰ ਭਾਰਾ ਹੈ, ਤਾਂ ਮਹਾਰਾਜ ਕਹਿੰਦੇ ਭਾਨੀ ਇਹ ਭਾਰੀ ਗੁਰੂ ਹੋਵੇਗਾ, ਇਹ ਭਾਰੀ ਗੁਰੂ ਹੋਵੇਗਾ, ਵੱਡੀਆਂ ਵੱਡੀਆਂ ਪ੍ਰੀਖਿਆ ਵਿੱਚ ਕਾਮਯਾਬ ਹੋ ਜਾਵੇਗਾ। ਅੱਜ ਦਾ ਦਿਹਾੜਾ ਗੋਇੰਦਵਾਲ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ, ਕਿਉਂਕਿ ਗੁਰਤਾ ਗੱਦੀ ਗੁਰੂ ਅਮਰਦਾਸ ਮਹਾਰਾਜ ਨੇ ਬਾਬਾ ਜੇਠਾ ਜੀ ਨੂੰ ਬਖਸ਼ ਕੇ ਗੋਇੰਦਵਾਲ ਸਾਹਿਬ ਵਿਖੇ ਬਣਾ ਦਿੱਤਾ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਆਓ 2-3 ਮਿੰਟ ਬਾਕੀ ਬਚੇ ਨੇ, ਧਿਆਨ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੋੜ ਕੇ ਸਾਰੀ ਸੰਗਤ ਪਿਆਰ ਵਿੱਚ ਵਾਹਿਗੁਰੂ ਜਪਿਓ, ਹਾਜ਼ਰੀ ਅੰਦਰ ਸੋਚਿਓ, ਹਾਜ਼ਰੀ ਸੱਚਖੰਡ ਗੁਰੂ ਰਾਮਦਾਸ ਜੀ ਦੇ ਘਰ ਲੱਗ ਜਾਵੇ। ਉਹੀ ਸਾਹਿਬ ਉੱਥੇ ਸੁਭਾਇਮਾਨ ਨੇ, ਅੰਦਰ ਸੋਚਣਾ ਜੇ, ਸੁਰਤ ਵਿੱਚ ਰੱਖਣਾ ਜੇ ਵੀ ਗੁਰੂ ਰਾਮਦਾਸ ਤੁਹਾਡੇ ਘਰ ਵਿੱਚ, ਸਾਰੀ ਸੰਗਤ ਮੇਰੀਆਂ ਭੈਣਾਂ ਮਾਵਾਂ, ਇਹ ਸਮਝ ਕੇ ਤੇ ਰਸਨਾ ਦੁਆਰੇ ਆਖੋ ਵਾਹਿਗੁਰੂ ਵਾਹਿਗੁਰੂ, ਇਕੱਠੇ ਗੱਜ ਕੇ।

ਇੱਕ ਅਰਦਾਸ ਵਿੱਚ ਸ਼ਬਦ ਪੜ੍ਹ ਕੇ ਫਤਿਹ ਬੁਲਾ ਦੀਏ। ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਭਗਤ ਪ੍ਰਹਿਲਾਦ ਕੀ, ਹਰ ਨਾਖਸ਼ ਫਾਰੇ ਕਰ ਆਜ। ਧੰਨ ਗੁਰੂ ਰਾਮਦਾਸ। ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੋ ਦਾਮਾ ਅਪਦਾ ਤੇ ਰੱਖਿਆ, ਗਨਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਭੱਟ ਸਾਹਿਬਾਨ ਕਹਿੰਦੇ ਨੇ ਦਾਸ ਭੱਟ ਮੇਰੀ ਲਾਜ ਰੱਖ ਲਓ, ਜਿਵੇਂ ਸੁਦਾਮੇ ਦੀ, ਜਿਵੇਂ ਦ੍ਰੋਪਦੀ ਦੀ, ਜਿਵੇਂ ਪ੍ਰਹਿਲਾਦ ਦੀ ਰੱਖ ਲਈ, ਤਿਵੇਂ ਮਹਾਰਾਜ ਗਰੀਬਾਂ ਦੀ ਵੀ ਲਾਜ ਰੱਖ ਲਓ। ਅੱਜ ਤੁਹਾਡਾ ਗੁਰਤਾ ਗੱਦੀ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ, ਬੜਾ ਮਨ ਪ੍ਰਸੰਨ ਹੋਇਆ ਹੈ। ਕਾਹਦੇ ਕਰਕੇ? ਸਤਿਗੁਰਾਂ ਦਾ ਦਿਹਾੜਾ ਤੁਸਾਂ ਨੇ ਮਨਾਇਆ, ਖੁਸ਼ੀ ਹੋਈ, ਪਰ ਜਿੰਨਾ ਚਿਰ ਕਥਾ ਹੋਈ ਤੁਹਾਡੇ ਚੋਂ ਇੱਕ ਸਰੀਰ ਹਿੱਲਿਆ ਨਹੀਂ, ਮੈਂ ਨਹੀਂ ਦੇਖਿਆ ਤੁਹਾਡੇ ਚੋਂ ਕੋਈ ਸੱਜੇ ਖੱਬੇ ਹੋਇਆ। ਇਹ ਕਿਹਦੀ ਕਿਰਪਾ ਹੈ? ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ। ਸਭ ਦੀਆਂ ਹਾਜ਼ਰੀਆਂ ਇੱਦਾਂ ਹੀ ਲੱਗ ਜਾਣ, ਇੱਦਾਂ ਹੀ ਮਹਾਰਾਜ ਜੀ ਟਕਾ ਬਖਸ਼ਣ, ਭੁੱਲਾਂ ਦੀਆਂ ਮਾਫੀਆਂ। ਸਮੇਂ ਤੋਂ ਇੱਕ ਸਕਿੰਟ ਤਾਂ ਨਹੀਂ ਜਾਣਾ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਗੁਰਮੇਲ ਸਿੰਘ ਜੀ ਟਰੰਟੋ ਵਾਲੇ। ਅੱਜ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਹੈ। ਗੁਰੂ ਸਾਹਿਬ ਦੇ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਅੱਜ ਦੇ ਦੀਵਾਨ ਸੱਜੇ ਹਨ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ ਤਿੰਨਾਂ ਦੇ ਢਾਡੀ ਜੱਥੇ ਪਾਸੋਂ ਇੱਕ ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: हाँ स्वामी हर मंदिर दे तख्त अकाल रच
1: स्वामी हर

0: ਵਾਹਿਗੁਰੂ ਜੀ ਵਾਲੀਏ ਕੁਲ ਆਲਮ ਸਾਹਿਬ ਸਹਾਬਾ ਹਜ਼ੂਰੇ ਅਨਵਰ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਦੁਪਹਿਰ ਦੇ ਦੀਵਾਨ ਸਜੇ ਹੋਏ ਦੀਵਾਨਾਂ ਦੇ ਅੰਦਰ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ ਜੀ। ਗੁਰੂ ਮਹਾਰਾਜ ਇਸੇ ਤਰ੍ਹਾਂ ਭਾਗ ਲਾਈ ਰੱਖਣ, ਤੁਸੀਂ ਗਾਏ ਬਗਾਏ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਆਪਾਂ ਆਪਣੀਆਂ ਅਮੰਗਾਂ ਜੋ ਵੀ ਸਾਡੀਆਂ ਦੁਨਿਆਵੀ ਜਿੱਥੇ ਵਸਤੂਆਂ ਮੰਗਦੇ ਹਾਂ ਨਾ, ਉੱਥੇ ਸ਼ਹਿਨਸ਼ਾਹ ਦੇ ਪਾਸੋਂ ਆਪਾਂ ਚੰਗਾ ਜੀਵਨ ਮੰਗਿਆ ਕਰੀਏ। ਮਹਾਰਾਜ ਕਹਿੰਦੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ, ਮੰਗਣਾ ਹਰੀ ਦਾ ਜਸ ਵੀ ਇੱਥੋਂ ਮਿਲਦਾ ਹੈ। ਗੁਰੂ ਪਿਆਰਿਓ, ਜਿੱਥੇ ਦੁਨਿਆਵੀ ਪਦਾਰਥ ਆਪਾਂ ਨੂੰ ਮਿਲਦੇ ਆ ਨਾ, ਇੱਥੇ ਹਰੀ ਦਾ ਜਸ ਵੀ ਮਿਲਦਾ ਹੈ। ਤੇ ਤੁਸੀਂ ਹਰੀ ਦੇ ਜਸ ਦੇ ਅਭਲਾਖੀ ਗੁਰੂ ਸ਼ਹਿਨਸ਼ਾਹ ਦੇ ਚਰਨਾਂ ਵਿੱਚ ਆਉਂਦੇ ਹੋ। ਗੁਰੂ ਮਹਾਰਾਜ ਸਭ ਦੇ ਉੱਤੇ ਰਹਿਮਤ ਕਰਨ। ਆਓ ਆਪਾਂ ਇਤਿਹਾਸ ਦੀ ਲੜੀ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰੀਏ। ਅੱਜ ਸਭ ਤੋਂ ਪਹਿਲਾਂ ਸੋਢੀ ਪਾਤਸ਼ਾਹ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਗ ਜੋਤ ਜਗਾਵੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਇਸ ਮਹਾਨ ਪੁਰਬ ਦੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਪਿਆਰਿਓ, ਸਾਡੇ ਗੁਰੂ ਸਾਹਿਬਾਨਾਂ ਦੇ ਜਿਹੜੇ ਮਹਾਨ ਜੀਵਨ ਹੈ ਨਾ, ਇੱਕ ਇੱਕ ਸਟੈਪ ਤੋਂ ਇੱਕ ਇੱਕ ਸ਼ਬਦ ਤੋਂ ਸਾਨੂੰ ਬਹੁਤ ਵੱਡਾ ਸੰਦੇਸ਼ ਮਿਲਦਾ ਹੈ। ਉਸ ਸੰਦੇਸ਼ ਨੂੰ ਕਿਤੇ ਆਪਾਂ ਹਿਰਦੇ ਵਿੱਚ ਵਸਾ ਲਈਏ ਤੇ ਸਾਡਾ ਜੀਵਨ ਸਵਰ ਸਕਦਾ ਹੈ। ਇਹ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਬੜੀ ਪਾਕ ਹੈ ਸਾਡੇ ਵਾਸਤੇ। ਗੁਰੂ ਪਿਆਰਿਓ, ਇਸ ਧਰਤੀ ਦੇ ਉੱਤੇ ਬੜੇ ਭਾਗ ਲੱਗੇ ਨੇ ਗੋਇੰਦਵਾਲ ਸਾਹਿਬ ਦੀ। ਇਹਨੂੰ ਸਿੱਖੀ ਦਾ ਧੁਰਾ ਆਖਿਆ ਜਾਂਦਾ ਹੈ। ਜਦੋਂ ਵੀ ਕਿਤੇ ਪੰਜਾਬ ਜਾਂਦੇ ਹੋ ਨਾ, ਗੋਇੰਦਵਾਲ ਸਾਹਿਬ ਦਰਸ਼ਨ ਦਦਾਰੇ ਕਰਕੇ ਆਇਆ ਕਰੋ। ਸਭ ਤੋਂ ਵੱਡਾ ਭਾਗ ਕਿ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਨਗਰੀ ਆਪ ਵਸਾਈ ਸੀ ਔਰ ਆਪਣੇ ਜ਼ਿੰਦਗੀ ਦੇ 22-23 ਸਾਲ 24 ਸਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਇਹ ਸਿੱਖੀ ਦਾ ਸੈਂਟਰ ਰਿਹਾ, ਕੇਂਦਰ ਰਿਹਾ ਇਹ ਪ੍ਰਚਾਰ ਦਾ। ਉਸ ਤੋਂ ਅੱਗੇ ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਇੱਥੇ ਆਪਣੇ ਹੱਥੀਂ ਕਿਰਤ ਕਰਦੇ ਰਹੇ ਔਰ ਇਸੇ ਪਾਕ ਪਵਿੱਤਰ ਅਸਥਾਨ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲੀ ਸੀ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਇੱਥੇ ਜੋਤੀ ਜੋਤ ਸਮਾਏ ਸਨ ਔਰ ਇਸੇ ਪਾਕ ਪਵਿੱਤਰ ਅਸਥਾਨ ਦੇ ਉੱਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਜਿੱਥੇ ਉਹਨਾਂ ਦਾ ਪ੍ਰਕਾਸ਼ ਵੀ ਹੁੰਦਾ ਗੋਇੰਦਵਾਲ ਦੀ ਧਰਤੀ ਤੇ ਇੱਥੇ ਉਹਨਾਂ ਨੂੰ ਗੁਰਤਾ ਗੱਦੀ ਵੀ ਮਿਲਦੀ ਹੈ। ਏਡੀਆਂ ਰਹਿਮਤਾਂ ਦੇ ਨਾਲ ਇਹ ਭਰਪੂਰ ਨਗਰ ਹੈ। ਇਹਨੂੰ ਸਿੱਖੀ ਦਾ ਧੁਰਾ ਆਖਿਆ ਜਾਂਦਾ, ਸਿੱਖੀ ਦਾ ਧੁਰਾ। ਗੁਰੂ ਪਿਆਰਿਓ, ਮੈਂ ਟੂਕ ਮਾਤਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਤੁਹਾਡੇ ਨਾਲ ਵਿਚਾਰ ਕਰਾਂ। ਮੈਂ ਆਪਣੇ ਇਤਿਹਾਸ ਦੀ ਲੜੀ ਨੂੰ ਉੱਦਾਂ ਆਰੰਭ ਕਰਨ ਦਾ ਯਤਨ ਕਰਾਂਗਾ, ਪਰ ਸਾਡਾ ਫਰਜ਼ ਬਣਦਾ ਹੈ ਅੱਜ ਸੋਢੀ ਪਾਤਸ਼ਾਹ ਦਾ ਇਹ ਪਾਵਨ ਪਵਿੱਤਰ ਦਿਹਾੜਾ ਹੈ, ਆਪਾਂ ਹਾਜ਼ਰੀ ਲਵਾ ਚੱਲੀਏ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਉਹਨਾਂ ਨੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਤੁਹਾਡੇ ਨਾਲ। ਖੈਰ, ਗੁਰੂ ਪਿਆਰਿਓ, ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜ਼ਿਕਰ ਆਉਂਦਾ ਹੈ ਨਾ, ਤੇ ਲਾਹੌਰ ਉਸ ਚੂਨਾ ਮੰਡੀ ਦੀ ਧਰਤੀ ਦੇ ਉੱਤੇ ਇੱਕਦਮ ਧਿਆਨ ਖਿੱਚਿਆ ਜਾਂਦਾ ਹੈ। ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚ ਮਾਤਾ ਦਇਆ ਕੌਰ, ਪਿਤਾ ਹਰਦਾਸ ਜੀ, 1734 ਈਸਵੀ ਨੂੰ ਉੱਥੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ, ਪਰ ਕੋਈ ਨਹੀਂ ਸੀ ਜਾਣਦਾ। ਗੁਰੂ ਪਿਆਰਿਓ, ਕੋਈ ਨਹੀਂ ਸੀ ਜਾਣਦਾ ਇਹ ਬੱਚਾ ਇੱਕ ਦਿਨ ਲਵਾਰਸ ਹੋ ਜਾਵੇਗਾ ਤੇ ਲਵਾਰਸ ਬੱਚਾ ਇੱਥੋਂ ਆਪਣੀ ਨਾਨੀ ਦੀ ਉਂਗਲ ਫੜ ਕੇ ਇੱਥੋਂ ਲਾਹੌਰ ਦੀਆਂ ਗਲੀਆਂ ਨੂੰ ਛੱਡ ਕੇ ਤੇ ਸੁੰਨ ਮਸਾਨਾ ਥਾਂ ਦੇ ਉੱਤੇ ਜਾ ਕੇ ਤੇ ਪਤਾ ਨਹੀਂ ਆਪਣੀ ਜ਼ਿੰਦਗੀ ਦਾ ਵਕਤ ਕਿੱਦਾਂ ਬਸਰ ਕਰੇਗਾ ਤੇ ਤੁਰਨ ਲੱਗਾ। ਆਪਣੀ ਨਾਨੀ ਮਾਂ ਨੂੰ ਕਿਹਾ ਹੋਣਾ, ਨਾਨੀ ਮਾਂ,
1: ਜਿਸ ਲਾਹੌਰ ਤੋਂ ਮੈਨੂੰ ਤੂੰ ਲੈ ਚੱਲੀ ਆ, ਇਸ ਲਾਹੌਰ ਦੇ ਵਿੱਚ ਮੇਰੇ ਛੋਟੇ ਛੋਟੇ ਮਿੱਤਰ ਹੈ, ਮੇਰੇ ਯਾਰ ਹੈ, ਮੇਰੇ ਹਾਣੀ ਨੇ, ਮੈਂ ਕਿਹਨਾਂ ਨਾਲ ਖੇਡਿਆ ਕਰਾਂਗਾ। ਤੇ ਨਾਨੀ ਨੇ ਠੰਡਾ ਜਿਹਾ ਹੋਕਾ ਭਰ ਕੇ ਆਖਿਆ, ਹੋਣਾ ਪੁੱਤਰਾ ਉਹ ਗਰੀਬਾਂ ਦੇ ਵੀ ਕੋਈ ਯਾਰ ਹੁੰਦੇ ਆ। ਬੱਚਿਆ ਹੁਣ ਤੈਨੂੰ ਆਪਣੀ ਰੋਟੀ ਦਾ ਫਿਕਰ ਕਰਨਾ ਪੈਣਾ, ਤੂੰ ਕਿਹੜੀਆਂ ਯਾਰੀਆਂ ਦੀਆਂ ਗੱਲਾਂ ਕਰਦਾ, ਤੇਰੇ ਤੇ ਕਿਸੇ ਤਾਏ ਚਾਚੇ ਨੇ ਤੇਰੀ ਉਂਗਲ ਫੜਨ ਦੀ ਇੰਨੀ ਤਾਕਤ ਨਹੀਂ ਰੱਖੀ ਵੀ ਕੋਈ ਨਹੀਂ ਜਿੱਥੇ ਸਾਡੇ ਰੋਲ ਖੁੱਲ ਕੇ ਪਲ ਜੇ ਆ, ਇੱਥੇ ਸਾਡਾ ਜੇਠਾ ਵੀ ਸਾਡੇ ਭਰਾ ਦੀ ਆਖਰੀ ਨਿਸ਼ਾਨੀ ਆ। ਦਾਦੀ ਨਾਨੀ ਇਹਨੂੰ ਨਾ ਲੈ ਕੇ ਜਾਈ, ਕਿਸੇ ਨੇ ਨਹੀਂ ਆਖਿਆ। ਆਖਰ ਗੁਰੂ ਪਿਆਰਿਓ ਜਦੋਂ ਬਾਸਰ ਕੇ ਆ ਕੇ ਗਲੀਆਂ ਦੇ ਵਿੱਚ ਘੁੰਗਣੀਆਂ ਦਾ ਨਿੱਕੀ ਜੀ ਰਸਨਾ ਦੇ ਵਿੱਚੋਂ ਘੁੰਗਣੀਆਂ ਲੈ ਲਓ, ਘੁੰਗਣੀਆਂ ਲੈ ਲਓ, ਤੇ ਗੁਰੂ ਪਿਆਰਿਓ ਲੋਕ ਤਰਸ ਕਰਕੇ ਇਸ ਪਿੰਡ ਦੇ ਦੋਹਤੇ ਦੇ ਕੋਲੋਂ ਘੁੰਗਣੀਆਂ ਲੈ ਕੇ ਇਹਦੇ ਦੋਵਾਂ ਨੇ ਵਟਾ ਦਿਆ ਕਰਦੇ ਹੋਣੇ ਆ। ਤੇ ਇੱਕ ਦਿਨ ਏਦਾਂ ਦਾ ਸਮਾਂ ਆਇਆ, ਨਾਨੀ ਨੂੰ ਜਾ ਕੇ ਆਖਣ ਲੱਗਾ, ਨਾਨੀ ਮਾਂ ਅੱਜ ਮੈਂ ਘੁੰਗਣੀਆਂ ਵੇਚ ਕੇ ਜਲਦੀ ਆ ਗਿਆ, ਨਾਨੀ ਅੱਜ ਬੜੀਆਂ ਮਹਿੰਗੀਆਂ ਵਿਕੀਆਂ ਹੀ ਹੋ। ਤੇ ਨਾਨੀ ਨੇ ਹੱਥ ਅੱਡ ਕੇ ਕਿਹਾ ਹੋਣਾ, ਲਿਆ ਫੇ ਪੁੱਤ ਆਪਾਂ ਦੋ ਦਿਨ ਹੋ ਗਏ ਰੋਟੀ ਨਹੀਂ ਖਾਧੀ, ਕਿਹੜੇ ਪੈਸੇ ਵੱਟ ਕੇ ਲੈ ਕੇ ਆਇਆ, ਮੈਂ ਹੱਟੀਓ ਜਾ ਕੇ ਸੌਦਾ ਲੈ ਕੇ ਆਵਾਂ, ਨਾਲੇ ਕੱਲ ਵਾਸਤੇ ਘੁੰਗੜੀਆਂ ਤਿਆਰ ਕਰਦੀਆਂ, ਨਾਲੇ ਆਪਾਂ ਪ੍ਰਸ਼ਾਦਾ ਪਾਣੀ ਛਕੀਏ। ਤੇ ਉਦੋਂ ਨਿੱਕੀ ਜੀ ਜ਼ਬਾਨ ਨੇ ਕਿਹਾ ਸੀ, ਕਹਿੰਦਾ ਨਾਨੀ ਮਾਂ ਅੱਜ ਮੈਂ ਪੈਸਿਆਂ ਦੀਆਂ ਵੇਚ ਕੇ ਨਹੀਂ ਆਇਆ, ਨਾਨੀ ਮਾਂ ਅੱਜ ਮੈਨੂੰ ਕਿਸੇ ਨੇ ਪਿਆਰ ਦੇ ਨਾਲ ਪੁੱਤ ਕਹਿ ਕੇ ਆਵਾਜ਼ ਮਾਰ ਲਈ ਸੀ, ਇਸ ਪਿਆਰ ਦੇ ਸੌਦੇ ਦੇ ਵਿੱਚ ਮੈਂ ਘੁੰਗੜੀਆਂ ਚੁਕਾਇਆ ਆ। ਨਾਨੀ ਮਾਂ ਮੰਜੇ ਤੇ ਬੈਠੀ ਆਪਣੇ ਦੋਹਤੇ ਨੂੰ ਖਿੱਚ ਕੇ ਧੂ ਕੇ ਕਾਲਜੇ ਨਾਲ ਲਾ ਕੇ, ਤੇ ਗੁਰੂ ਪਿਆਰੇ ਉਹ ਕਹਿ ਰਹੀ ਸੀ, ਨਾਲੇ ਅੱਖਾਂ ਚੋਂ ਅੱਥਰੂ ਕੇਰ ਰਹੀ ਸੀ, ਤੇ ਨਾਲੇ ਉਸ ਖੁਦਾ ਦੇ ਚਰਨਾਂ ਚ ਅਰਦਾਸਾਂ ਵੀ ਕਰਦੀ ਹੋਣੀ ਆ ਕਿ ਐ ਦਾਤਾ ਜਿਹਨੂੰ ਤੂੰ ਦਿਲ ਬਾਦਸ਼ਾਹਾਂ ਵਰਗਾ ਦਿੱਤਾ, ਉਹਨੂੰ ਦਾਤਾਂ ਕਿਉਂ ਕੰਗਾਲਾਂ ਵਰਗੀਆਂ ਦਿੱਤੀਆਂ, ਇਹਨੂੰ ਦਿਲ ਵੀ ਬਾਦਸ਼ਾਹਾਂ ਵਰਗਾ ਦਿੱਤੇ ਹੈ। ਔਰ ਨਾਨੀ ਦੀ ਅਰਦਾਸ ਜ਼ਰੂਰ ਸੁਣੀ ਗਈ ਹੋਣੀ ਆ। ਤੇ ਗੁਰੂ ਪਿਆਰਿਓ ਉਸ ਵੇਲੇ ਜਦੋਂ ਨਾਨੀ ਦੇ ਅੱਖਾਂ ਵਿੱਚ ਅੱਥਰੂ ਸਨ, ਨਾਨੀ ਦੀ ਚੁੰਨੀ ਦਾ ਪੱਲਾ ਫੜ ਕੇ ਆਪਣੀ ਨਾਨੀ ਦੀਆਂ ਅੱਖਾਂ ਪੂੰਝੀਆਂ ਹੋਣੀਆਂ, ਨਾਨੀ ਮੈਂ ਇੱਦਾਂ ਦੀ ਭੁੱਲ ਗਾਹ ਨਹੀਂ ਕਰਦਾ। ਆਖਰ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਜ਼ਰੀ ਚੜ ਜਾਂਦੇ ਹੈ, ਇਸ ਹੋਣਹਾਰ ਬੱਚੇ ਨੂੰ ਗੋਇੰਦਵਾਲ ਦੀ ਪਾਵਨ ਧਰਤੀ ਦੇ ਉੱਤੇ ਲਿਜਾ ਕੇ, ਗੁਰੂ ਪਿਆਰਿਓ ਜਿਹਨੂੰ ਦੁਨੀਆ ਲਵਾਰਸ ਕਹਿੰਦੀ ਸੀ, ਇਹਦਾ ਕੋਈ ਜੇਠੇ ਦਾ ਘਰ ਨਹੀਂ ਹੈ, ਘਾਟ ਨਹੀਂ ਹੈ, ਇੱਕ ਨਿੱਕੀ ਜੀ ਛਪੜੀ ਦੇ ਵਿੱਚ ਰਹਿੰਦਾ, ਉਸ ਬਾਦਸ਼ਾਹਾਂ ਦੇ ਬਾਦਸ਼ਾਹ ਧੰਨ ਗੁਰੂ ਅਮਰਦਾਸ ਆਪਣਾ ਉਹਨੂੰ ਦਮਾਦ ਬਣਾ ਲੈਂਦੇ। ਇੱਦਾਂ ਦਾ ਜਿਗਰਾ ਹੋ ਸਕਦਾ ਦੁਨੀਆ ਦੇ ਉੱਤੇ ਕਿਸੇ ਧੀ ਦੇ ਬਾਪ ਦਾ, ਜਿੱਦਾਂ ਦਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿਗਰਾ ਸੀ। ਗੱਲਾਂ ਕਰ ਲੈਣੀਆਂ ਬੜੀਆਂ ਸੌਖੀਆਂ, ਜਿਹਦਾ ਕੋਈ ਬਾਪ ਨਹੀਂ ਹੈ, ਜਿਹਦਾ ਕੋਈ ਘਰ ਨਹੀਂ ਹੈ, ਮਾਂ ਨਹੀਂ ਹੈ, ਤੇ ਰੁਲਦਿਆਂ ਫਿਰਦਿਆਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਾਲਜੇ ਨਾਲ ਲਾ ਕੇ ਆਪਣਾ ਜਵਾਈ ਬਣਾ ਲਿਆ। ਇਹ ਛੋਟੀ ਜੀ ਗੱਲ ਨਹੀਂ ਸੀ ਪਿਆਰਿਓ, ਬੰਦਾ ਕੀ ਕੁਝ ਨਹੀਂ, ਅੱਜ ਆਪਾਂ ਧੀਆਂ ਮੰਗਣੀਆਂ ਵਿਆਹਣੀਆਂ ਹੁਣ ਕੀ ਕਈ ਨਹੀਂ ਸੋਚਦਾ, ਨਾਨਕਿਆਂ ਦਾ ਪੁੱਛਿਆ ਜਾਂਦਾ, ਦਾਦਕਿਆਂ ਦਾ ਪੁੱਛਿਆ ਜਾਂਦਾ, ਮੁੰਡਾ ਕੰਮ ਕੀ ਕਰਦਾ, ਪੜ੍ਹਿਆ ਕੀ ਹੈ, ਇਹਦੀ ਜ਼ਮੀਨ ਕਿੰਨੀ ਹੈ, ਵਿਦੇਸ਼ ਚੋਂ ਕਿਹੜੇ ਦੇਸ਼ ਚੋਂ ਆਇਆ, ਇੱਦਾਂ ਦਾ ਬੜਾ ਕੁਝ ਪੁੱਛਿਆ ਜਾਂਦਾ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬੇ ਜੇਠੇ ਦੇ ਗੁਣ ਦੇਖੇ ਸੀ, ਗੁਣ ਦੇਖੇ ਸੀ, ਗੁਣਾਂ ਦੀ ਗੁਤਲੀ ਸਨ। ਤੇ ਗੁਰੂ ਪਿਆਰਿਓ ਇਹਨਾਂ ਗੁਣਾਂ ਦਾ ਕਰਕੇ ਹੀ ਆ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਦੂਜੇ ਜਵਾਈ ਨੂੰ ਪਰਖਣ ਦਾ ਕਰਕੇ, ਰਾਮਾ ਜੀ ਇੱਕ ਹੋਰ ਜਵਾਈ ਸਨ ਘਰ ਦੇ ਵਿੱਚ, ਬੀਬੀ ਦਾਨੀ ਦੇ ਘਰ ਵਾਲੇ, ਵੀ ਆਪਸ ਵਿੱਚ ਕਿਤੇ ਇਤਰਾਜ਼ ਨਾ ਕਰ ਲੈਣ, ਹੁਣ ਇਹਨਾਂ ਦੀ ਪਰਖ ਕਰੀਏ। ਤੇ ਉਸ ਪਰਖ ਦੇ ਵਿੱਚੋਂ ਦੀਨ ਦੁਨੀ ਦੇ ਮਾਲਕ ਬਾਬਾ ਜੇਠਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਆਪਣੇ ਪ੍ਰੀਤਮ ਨੂੰ ਮਨਾ ਲੈਂਦੇ ਨੇ। ਦੱਸ ਦਿੱਤਾ ਕਿ ਸੇਵਾ ਕਿੱਦਾਂ ਕੀਤੀ ਜਾਂਦੀ ਹੈ, ਸੇਵਾ ਹੁਕਮ ਕਿੱਦਾਂ ਮੰਨਿਆ ਜਾਂਦਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਜਿਹਨੇ ਹੁਕਮ ਮੰਨਿਆ ਉਹ ਸੱਚੇ ਸਤਿਗੁਰਾਂ ਦੇ ਇਸ ਤਖ਼ਤ ਦਾ ਵਾਰਸ ਬਣ ਗਿਆ। ਗੁਰੂ ਮਹਾਰਾਜ ਜੀ ਨੇ ਉਹਨੂੰ ਬਾਹੋਂ ਫੜ ਕੇ ਤੇ ਆਪਣੇ ਜਦੋਂ ਤਖ਼ਤ ਦੇ ਉੱਤੇ ਬਾਲ ਦਿੱਤਾ ਨਾ, ਤੇ ਉਸ ਵੇਲੇ ਬਾਬਾ ਜੇਠਾ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਰਸਨਾ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲੀ ਸੀ ਨਾ, ਤੇ ਗੁਰੂ ਪਿਆਰੇ ਉਹ ਦਿਲ ਹਿਲਾ ਦੇਣ ਵਾਲੀ ਸੀ। ਜਦੋਂ ਹੱਥ ਜੋੜ ਕੇ ਅੱਖਾਂ ਦੇ ਵਿੱਚ ਅਥਰੂ ਹੋਣੇ ਆ, ਗੋਇੰਦਵਾਲ ਸਾਹਿਬ ਗੁਰੂ ਪਿਆਰਿਓ ਉਸ ਲਾਹੌਰ ਦੀ ਧਰਤੀ ਯਾਦ ਆ ਗਈ ਹੋਣੀ ਹੈ, ਜਦੋਂ ਨਾਨੀ ਦੀ ਉਂਗਲ ਫੜ ਕੇ ਇੱਕ ਲਵਾਰਸ ਬੱਚਾ ਨਿਕਲਿਆ ਤੇ ਗਲੀਆਂ ਦੇ ਵਿੱਚ ਘੁੰਗਣੀਆਂ ਵੇਚਦਾ ਫਿਰਦਾ, ਤੇ ਆਸ ਇਸ ਰੱਬੀ ਤਾਕਤ ਦੇ ਉੱਤੇ ਬੈਠੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਪਣੇ ਮੱਥੇ ਟੇਕੇ ਸਨ। ਔਰ ਉਸ ਵੇਲੇ ਉਹਨਾਂ ਦੀ ਰਸਨਾ ਦੇ ਵਿੱਚੋਂ ਇਹ ਆਵਾਜ਼ ਨਿਕਲੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, साबिद तुम जाहर जानो आपे, हम रुड़ते फिरते कोई बात ना पूछता, गुर सत गुर संग कीरे हम थापे। ऐसे शहनशाह दीन दयाल धन गुरु रामदास महाराज जी के चरणों के करोड़ा करोड़ा नमस्कार। सो प्यो अज अपनी इन्नी क हाजरी लवा लीए, नहीं साढ़े को इतिहास बड़ा धन गुरु रामदास महाराज जी का, पर अज मेरा चित करता सी कि जिहड़ी नित दी रूटीन बनी है ना वह भी तुहाडे नाल सांझी करी जाए, क्योंकि संगत बड़े प्यार दे नाल शहनशाह दे दरबार विच आउंदियां और इतिहास सरवण करिया करदियां। खैर कल दे इतिहास नूं मैं माड़ा जिहा लड़ी नूं जोड़न दा करके थोड़ी जी गल करां कि सियालकोट दे विच एक परिवार रहिंदा है, भागमल ते माता गौरां। पिछली उमरे जाके रब ने उहनां नूं एक पुत दित्ता, उहदा नां रख्या हकीकत राय। विद्या हासिल करवाउण वास्ते, चंगी एजुकेशन देने वास्ते, मदरसे दे विच पढ़न वास्ते भेजिया गया। हुण गुरु प्यारिओ उन्हां समयां दे विच रवाज हुंदा सी कि छोटी उम्र दे विच अपने बच्चियां नूं व्याह देना, ये उस वेले दे लोक एक माण समझिया करदे सन वी साडा बच्चा छोटी उम्र दे विच व्याह गया, इस एक फकर हुंदा सी। और हकीकत राय जी का व्याह भी हो जाता है। सरदार किशन सिंह जी वडाले दे रहण वाले और दल सिंह मल सिंह, ये तीन भरा सन, बड़े चढ़दी कला वाले सन, और वो अपनी धी दुर्गी दा व्याह जिहड़ा है ना इन्हां दे नाल हकीकत राय दे नाल 10 क साल की उम्र तो भी पहला कर दिते ने। स्कूल जाया करदे आ, पढ़न दे विच बड़ा हुशियार है, हुनर है, सोहना सुनक्का है, जबान दे विच रस बड़ा है, ते गुरु प्यारिओ बाकी बच्चों नो विद्या दे विच अग्गे ने, ते बाकी बच्चे जिहड़े आ इसे करके खार खांदे, ते छोटी जी गल तो झगड़ा हो जांदा क्लास दे विच, निक्के निक्के बच्चों का झगड़ा हो गया। ते गुरु प्यारिओ इस झगड़े नू ऐसी मजबी रंगत दित्ती जांदी है कि हकीकत राय नू इसे इन्हां दे मदरसे दे टीचर वल्लों, मौलवी वल्लों, जाबर खां वल्लों अपने पहला घर दे विच सद के कुटिया मारिया जांदा है, डरावे दिते जांदे आ। और उस तो बाद इत्थे सियालकोट दे विच लिजा के अमीर बेग दे कोल लिजा के इहनू पेश कर दिता जांदा, ते साध संगत जी एक छोटे जिहे बच्चे दे उत्ते इत्थे तशद्दुद होंदा, शंटियां दे नाल, सोटियां दे नाल मार मार के उहदा चम अधेड़ दिता जांदा, और इहनू आखिर धर्म तब्दील करन वास्ते आख्या जांदा। पर वह गुरु का बच्चा, वह गुरु का सूरमा मैं कह दवां कि वह अपना धर्म त्यागण वास्ते तैयार नहीं। उहदा कारण कि इहदे नानके सिख सन, इन्हें अपनी नानी दे कोलों, अपने नानकियां दे कोलों, नाने दे कोलों गुरु साहिबाना दियां शहीदी दियां गथावां सुनियां होईयां सी, और इहदे अंदर सिक्खी जिहड़ी ओह कुट कुट के भरी सी। बाप भावें हिंदू सी पर मां जिहड़ी ओह सिक्खां दी धी सी, ते मां भी अपने निक्के जिहे पुत नूं अपने शहीदां दियां दास्तानां सुनाया करदी सी। हुण गुरु प्यारिओ इस जगह दे उत्ते आ के आखिर इहनू धर्म तब्दील करन वास्ते प्रेरिया जांदा है, ते किस तरह ये बाल हकीकत राय उहनां दे नाल गल्लां बातां करदा, 10 कु साल का बच्चा है। सो गुरु प्यारिओ 10 कु साल का बच्चा भी अपने आप नूं पेश करन दा यतन करदा है, कहिंदा खान साहब ठीक है मेरा कसूर है, मेरा कसूर है कि मैं बीबी फातिमा दी शान दे वरखिलाफ कुछ शब्द बोले है, पर जिन्हां ने देवी नूं गालां कढ़ियां, साडे गुरु साहिबानां नूं सतगुरां दी शान दे वरखिलाफ जिन्हां ने बचन बोले है, उहनां नूं मेरे बराबर सजा क्यों नहीं दित्ती जांदी। ते इह बच्चा बाल हकीकत राय किवें कहिंदा है उस वेले दी अदालत दे विच खड़ो के। सो ढाडी जथा तुहाडे नाल उस समें दीआं सतरां नूं इउं कहिंदा है।

ਆਪਸ ਵਿੱਚ 9-9 10-10 ਸਾਲ ਦੇ ਬੱਚੇ ਛੋਟੀਆਂ ਛੋਟੀਆਂ ਗੱਲਾਂ ਤੋਂ ਜੇ ਮਾੜਾ ਮੋਟਾ ਲੜ ਪੈ ਝਗੜ ਪੈ, ਪਰ ਜ਼ਾਲਮ ਹਕੂਮਤਾਂ ਨੇ ਇਹਨਾਂ ਚੀਜ਼ਾਂ ਨੂੰ ਮਜ਼ਬੀ ਰੰਗਤ ਦੇ ਕੇ ਤੇ ਬੱਚਿਆਂ ਨੂੰ ਕਤਲ ਕਰਨ ਤੱਕ ਵੀ ਗਰੇਜ਼ ਨਹੀਂ ਕੀਤਾ। ਇੱਕੋ ਕਲਾਸ ਵਿੱਚ ਪੜ੍ਹਦੇ ਬੱਚੇ ਤੇ ਗੁਰੂ ਪਿਆਰਿਓ, ਇੱਕ ਕਹਿੰਦਾ ਮੇਰੀ ਮਾਂ ਨੂੰ ਗਾਲਾਂ ਕੱਢੀਆਂ, ਸਾਡੀ ਦੇਵੀ ਨੂੰ ਗਾਲਾਂ ਕੱਢੀਆਂ, ਤੇ ਦੂਸਰੇ ਕਹਿੰਦੇ ਆ ਬੀਬੀ ਫਾਤਮਾ ਨੂੰ ਇਹਨੇ ਗਾਲਾਂ ਕੱਢੀਆਂ। ਤੇ ਹੁਣ ਗਾਲਾਂ ਤੇ ਦੋਨਾਂ ਨੇ ਕੱਢੀਆਂ ਸੀ ਨਾ, ਜੇ ਇਨਸਾਫ਼ ਦੀ ਗੱਲ ਹੁੰਦੀ ਤੇ ਦੋਨਾਂ ਧਿਰਾਂ ਦੇ ਬੱਚਿਆਂ ਨੂੰ ਭਾਲ ਕੇ ਝਿੜਕਿਆ ਜਾ ਸਕਦਾ ਸੀ, ਡਰਾਇਆ ਜਾ ਸਕਦਾ ਸੀ ਕਿ ਤੁਸੀਂ ਨਿਆਣੇ ਆ, ਇੱਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ। ਗੁਰੂ ਪਿਆਰਿਓ ਨਹੀਂ, ਪਰ ਇੱਥੇ ਮਜ਼ਬੀ ਰੰਗਤ ਦਿੱਤੀ ਗਈ ਹੈ। ਪਹਿਲਾਂ ਇਸ ਛੋਟੇ ਜਿਹੇ ਬੱਚੇ ਨੂੰ ਮਾਂ ਤੇ ਪਿਓ ਦੇ ਸਾਹਮਣੇ ਝਿੜਕਿਆ ਗਿਆ, ਗਾਲਾਂ ਕੱਢੀਆਂ ਗਈਆਂ, ਕੁੱਟਿਆ ਗਿਆ, ਛੈਂਟਿਆਂ ਦੇ ਨਾਲ ਉਹਦਾ ਸਰੀਰ ਦਾ ਮਾਸ ਜਿਹੜਾ ਸੀ ਉਹ ਉੜਾ ਕੇ ਰੱਖ ਦਿੱਤਾ, ਕਾਜੀ ਜ਼ਾਲਮ ਖਾਂ। ਔਰ ਇਸ ਤੋਂ ਅੱਗੇ ਹੁਣ ਤਰਲੇ ਕਰਦੇ ਆ ਮਾਪੇ ਵੀ ਸਾਡੇ ਬੱਚੇ ਦਾ ਇੰਨਾ ਦੋਸ਼ ਨਹੀਂ ਮੌਲਵੀ ਸਾਹਿਬ ਜਿੰਨੀ ਤੁਸੀਂ ਇਹਨੂੰ ਸਜ਼ਾ ਦੇ ਦਿੱਤੀ ਹੈ। ਕਹਿੰਦਾ ਨਹੀਂ, ਇਹ ਮਰਦੂਦ ਨੇ, ਸਾਡੀ ਹਜ਼ਰਤ ਬੀਬੀ ਫਾਤਮਾ ਦੇ ਸ਼ਾਨ ਦੇ ਵਰਖਲਾ ਗੱਲਾਂ ਕੀਤੀਆਂ, ਇਹਨੇ ਗਾਲਾਂ ਕੱਢੀਆਂ, ਇਹਨੂੰ ਸਜ਼ਾਏ ਮੌਤ ਹੈ, ਇਹਨੂੰ ਸਿਆਲਕੋਟ ਦੇ ਵੱਡੇ ਹਾਕਮ ਦੇ ਪਾਸ ਪੇਸ਼ ਕੀਤਾ ਜਾਵੇਗਾ। ਸਿਆਲਕੋਟ ਦੇ ਹਾਕਮ ਦੇ ਪਾਸ ਪੇਸ਼ ਕਰਨ ਤੋਂ ਬਾਅਦ ਗੁਰੂ ਪਿਆਰਿਓ, ਮਾਂ ਪੇ ਨੇ ਨੱਠ ਭੱਜ ਕੀਤੀ ਹੈ, ਕਰਦਾ ਹੀ ਆ ਬੰਦਾ ਨੱਠ ਭੱਜ ਕਰਕੇ। ਜਿਹੜੇ ਇਸ ਸ਼ਹਿਰ ਦੇ ਵਿੱਚ ਅਮੀਰ ਹਿੰਦੂ ਰਹਿੰਦੇ ਸਨ ਔਰ ਉਹਨਾਂ ਦੀਆਂ ਸਿਫਾਰਿਸ਼ਾਂ ਮੁਸਲਮਾਨਾਂ ਤੱਕ ਵੀ ਸਨ ਔਰ ਬਹੁਤ ਸਾਰਾ ਮੁਲਖਈਆ ਇਕੱਠਾ ਹੋ ਕੇ ਇਸ ਬੱਚੇ ਦੀ ਜਾਨ ਛਡਾਉਣ ਵਾਸਤੇ ਆਉਂਦਾ ਹੈ, ਪਰ ਗੁਰੂ ਪਿਆਰਿਓ ਕਾਜੀ ਏਡਾ ਹੰਕਾਰਿਆ ਹੋਇਆ, ਕਹਿੰਦਾ ਨਹੀਂ, ਇਹਨੂੰ ਇੱਕੋ ਹੀ ਗੱਲ ਦੇ ਉੱਤੇ ਛੱਡਿਆ ਜਾ ਸਕਦਾ ਹੈ ਵੀ ਜੇ ਇਹ ਇਸਲਾਮ ਨੂੰ ਕਬੂਲ ਕਰ ਲਵੇ, ਨਹੀਂ ਤੇ ਵਰਨਾ ਇਹਨੂੰ ਮਰਨਾ ਪੈਣਾ ਹੈ। ਹੁਣ ਪਿਆਰਿਓ, ਉਸ ਵੇਲੇ ਬਾਲ ਹਕੀਕਤ ਰਾਏ ਆਪਣਾ ਪੱਕ ਪੇਚ ਕਰਨ ਦਾ ਯਤਨ ਕਰਦਾ ਹੈ। ਕਹਿੰਦਾ ਖਾਨ ਸਾਹਿਬ ਠੀਕ ਹੈ, ਮੈਂ ਮੰਨਦਾ ਮੈਂ ਗੁਨਾਹਗਾਰ ਹਾਂ। ਗੁਲਾਮ ਬੰਦਾ ਗੁਰੂ ਪਿਆਰਿਓ ਆਪਣੀ ਮਜ਼ਬੂਰੀ ਦਾ ਕਰਕੇ ਦੂਜੇ ਦਾ ਗੁਨਾਹ ਵੀ ਕਈ ਵਾਰ ਆਪਣੀ ਝੋਲੀ ਵਿੱਚ ਪਾ ਲੈਂਦਾ, ਕਿਤੇ ਮੇਰੀ ਜਾਨ ਬਖਸ਼ ਦਿੱਤੀ ਜਾਵੇ। ਕਹਿੰਦਾ ਮੈਂ ਦੱਸ ਚੁੱਕਾ ਇਹਨਾਂ ਵੀ ਦੇਵੀ ਮਾਤਾ ਨੂੰ ਗਾਲਾਂ ਕੱਢੀਆਂ, ਸਾਡੇ ਗੁਰੂ ਸਾਹਿਬਾਨਾਂ ਦੀ ਸ਼ਾਨ ਦੇ ਵਰਖਲਾਪ, ਮੰਦੇ ਚੰਗੇ ਬੋਲ ਬੋਲੇ ਆ, ਪਰ ਇਹਨਾਂ ਨੂੰ ਸਜ਼ਾ ਕਿਉਂ ਨਹੀਂ, ਸਜ਼ਾ ਇਕੱਲੀ ਮੈਨੂੰ ਕਿਉਂ ਆ? ਪਰ ਉੱਥੇ ਸੁਣਨ ਵਾਲਾ ਕੌਣ ਸੀ? ਕੋਈ ਅਪੀਲ ਤੇ ਦਲੀਲ ਨਹੀਂ ਸੀ ਸੁਣੀ ਜਾ ਸਕਦੀ। ਹੁਣ ਜਿਹੜੇ ਪਤਵੰਤੇ ਸੱਜਣ ਆਏ ਸਨ ਨਾ, ਉਹਨਾਂ ਵੀ ਸਿਫਾਰਿਸ਼ ਕੀਤੀ ਹੈ ਵੀ ਚਲੋ ਖਾਨ ਸਾਹਿਬ ਛੱਡ ਦਿੱਤਾ ਜਾਵੇ, ਬੱਚਾ ਹੈ। ਹੋ ਸਕਦਾ ਹੈ ਕਿ ਉੱਥੇ ਦਾ ਸਿਆਲਕੋਟ ਦਾ ਜਿਹੜਾ ਨਵਾਬ ਸੀ ਉਹ ਛੱਡਣ ਵਾਸਤੇ ਤਿਆਰ ਹੋ ਜਾਂਦਾ, ਪਰ ਮਜ਼ਬੀ ਜਨੂਨ ਦੇ ਵਿੱਚ ਰੰਗੇ ਜਾ ਚੁੱਕੇ ਕਾਜੀ ਇਹ ਕਦੀ ਵੀ ਨਹੀਂ ਸਨ ਪ੍ਰਵਾਨ ਕਰਦੇ। ਇਹ ਕਾਫਰਾਂ ਨੂੰ ਛੱਡਣਾ ਇੱਕ ਗੁਨਾਹ ਸਮਝਦੇ ਸਨ, ਕਾਫਰਾਂ ਨੂੰ ਜਿੰਨਾ ਕਹਿੰਦੇ ਲਤਾੜ ਲਤਾੜ ਕੇ ਬੁਰੀ ਮੌਤੇ ਮਾਰਿਆ ਜਾਂਦਾ, ਓਨਾ ਹੀ ਸਾਡਾ ਖੁਦਾ ਕਹਿੰਦੇ ਖੁਸ਼ ਹੁੰਦਾ। ਹੁਣ ਪਿਆਰਿਓ, ਖੁਦਾ ਨੂੰ ਖੁਸ਼ ਕਰਨ ਦਾ ਕਰਕੇ ਕਾਜੀ ਕਹਿੰਦਾ ਹੈ, ਹੁਣ ਜਿਹੜੇ ਤੇ ਆਏ ਸੀ ਸਿਫਾਰਿਸ਼ਾਂ ਲੈ ਕੇ ਉਹਨਾਂ ਦੀ ਵੀ ਬੇਇੱਜ਼ਤੀ ਕਰਕੇ ਉਹਨਾਂ ਨੂੰ ਵੀ ਦਰਬਾਰ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਮਾਤਾ ਗੌਰਾਂ, ਮਾਤਾ ਪਿਤਾ ਭਾਗਮਲ ਤੇ ਮਾਤਾ ਗੌਰਾਂ ਨੂੰ ਵੀ ਇਸ ਦਰਬਾਰ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਕਹਿੰਦੇ ਸਜ਼ਾ ਦੇ ਹੱਕਦਾਰ ਤੁਸੀਂ ਵੀ ਆ, ਪਰ ਸਾਡੀ ਭਲਵਾਨ ਸੀ ਹੈ ਕਿ ਤੁਹਾਨੂੰ ਬਖਸ਼ ਦਿੰਦੇ ਹਾਂ, ਲੇਕਿਨ ਇੱਥੋਂ ਪਰੇ ਚਲੇ ਜਾਓ। ਹੁਣ ਇਸ ਬੱਚੇ ਨੂੰ ਪੁੱਠਾ ਟੰਗ ਲਿਆ ਜਾਂਦਾ, ਗੁਰੂ ਪਿਆਰਿਓ 10 ਸਾਲ ਦਾ ਬੱਚਾ ਉਹਦੇ ਉੱਤੇ ਤਸ਼ੱਦਦ ਹੋ ਰਿਹਾ ਹੈ ਔਰ ਇਹਨੂੰ ਪੁੱਠਾ ਟੰਗ ਕੇ ਤੇ ਚਮੜੇ ਨੂੰ ਤੇਲ ਲਾ ਕੇ ਇਹਦੇ ਸਰੀਰ ਦੇ ਉੱਤੇ ਛੈਂਟਿਆਂ ਦੇ ਨਾਲ ਕੁੱਟਿਆ ਮਾਰਿਆ ਜਾਂਦਾ। ਪਹਿਲਾਂ ਲਾਸਾਂ ਪੈ ਜਾਂਦੀਆਂ, ਇਸ ਤੋਂ ਵੀ ਅੱਗੇ ਜ਼ੋਰ ਦੇ ਨਾਲ ਇਹਨੂੰ ਕੁੱਟਣ ਦਾ ਹੁਕਮ ਦਿੱਤਾ ਜਾਂਦਾ ਤੇ ਜਦੋਂ ਛੈਂਟੇ ਮਾਰਦੇ ਆ ਔਰ ਸਰੀਰ ਕੋਮਲ ਜਿਹਾ ਸਰੀਰ ਹੈ ਬੱਚੇ ਦਾ ਗੁਰੂ ਪਿਆਰਿਓ, ਰੂਮ ਵਰਗਾ ਸਰੀਰ ਸੀ, ਜਦੋਂ ਬਾਹਰ ਨੂੰ ਖਿੱਚਦੇ ਆ ਸੋਟੀ ਨੂੰ ਤੇ ਨਾਲ ਮਾਸ ਚੁੰਬੜ ਕੇ ਬਾਹਰ ਨੂੰ ਆ ਰਿਹਾ, ਲਹੂ ਲੁਹਾਣ ਕਰਕੇ ਰੱਖ ਦਿੱਤਾ ਇੱਕ 10 ਸਾਲ ਦਾ ਬੱਚਾ ਇਹਨਾਂ ਜ਼ਾਲਮਾਂ ਨੇ, ਕੱਟੜ ਜਨੂਨੀ ਫਿਰਕਾ ਪ੍ਰਸਤ ਲੋਕਾਂ ਨੇ ਇੱਕ ਛੋਟੇ ਜਿਹੇ ਬੱਚੇ ਦੇ ਉੱਤੇ, 10 ਸਾਲ ਦੇ ਬੱਚੇ ਦੇ ਉੱਤੇ ਇੱਕ ਐ ਜ਼ੁਲਮ ਢਾ ਕੇ ਰੱਖ ਦਿੱਤਾ। ਬੱਚਾ ਬੇਹੋਸ਼ ਹੋ ਜਾਂਦਾ ਹੈ, ਬੇਹੋਸ਼ ਹੋ ਜਾਣ ਤੋਂ ਬਾਅਦ ਇਹਨੂੰ ਧਰਤੀ ਦੇ ਉੱਤੇ ਲਟਾਇਆ ਜਾਂਦਾ, ਮਾੜਾ ਜਿਹਾ ਫੇਰ ਹੋਸ਼ ਦੇ ਵਿੱਚ ਆਉਂਦਾ ਤੇ ਕਹਿੰਦੇ ਦੱਸ ਉਹ ਹਕੀਕਤ ਦਿਆ ਬੱਚਿਆ, ਹੁਣ ਧਰਮ ਤਿਆਗਦਾ ਕਿ ਨਹੀਂ, ਇਸਲਾਮ ਦੇ ਵਿੱਚ ਆਉਣਾ ਕਿ ਨਹੀਂ? ਉਹ ਬੱਚਾ ਫਿਰ ਵੀ ਹੌਸਲੇ ਨਾਲ ਆਖਦਾ ਹੈ, ਕਹਿੰਦਾ ਸੱਜਣੋ ਜਿੰਨੀ ਮੈਨੂੰ ਤੁਸੀਂ ਸਜ਼ਾ ਦੇ ਚੁੱਕੇ ਹੋ ਮੈਂ ਓਨੇ ਦਾ ਹੱਕਦਾਰ ਨਹੀਂ ਸੀ,
ਪਰ ਚਲੋ ਠੀਕ ਹੈ ਜੇ ਤੁਸੀਂ ਮੈਨੂੰ ਸਜ਼ਾ ਦੇਤੀ ਮੈਂ ਪ੍ਰਵਾਨ ਕਰ ਲਈ ਪਰ ਮੈਂ ਇੱਕ ਤਰਲਾ ਕਰਦਾ ਹੁਣ ਮੇਰੇ ਤੋਂ ਮੇਰਾ ਧਰਮ ਨਾ ਖੋਇਓ ਮੇਰਾ ਧਰਮ ਨਾ ਖੋਇਓ ਜਿੱਦਾਂ ਤੁਹਾਨੂੰ ਤੁਹਾਡਾ ਧਰਮ ਪਿਆਰਾ ਇੱਦਾਂ ਮੈਨੂੰ ਵੀ ਆਪਣਾ ਧਰਮ ਪਿਆਰਾ ਹੈ ਕਿਰਪਾ ਕਰੋ ਮੇਰਾ ਧਰਮ ਨਾ ਕੋਇਓ ਹੁਣ ਗੁਰੂ ਪਿਆਰਿਓ ਮਾਂ ਬਾਪ ਕੋ ਕਿਤੇ ਰਿਹਾ ਜਾਂਦਾ ਭਾਵੇਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ ਅੰਦਰ ਕੋਮਲ ਜਿੰਦ ਸੀ ਉਹਨਾਂ ਦਾ ਉਹਨਾਂ ਦੇ ਸਾਹ ਅੰਦਰ ਸਨ ਕਿਉਂਕਿ ਪਿਛਲੀ ਉਮਰੇ ਜਾ ਕੇ ਇਹ ਬੱਚਾ ਮਸੀਹ ਸੁੱਖਣਾ ਸੁੱਖਦਿਆਂ ਇਸ ਭਾਗਮਲ ਤੇ ਮਾਤਾ ਗੌਰਾਂ ਨੂੰ ਮਿਲਿਆ ਸੀ ਔਰ ਉਸ ਬੱਚੇ ਦੀਆਂ ਲੇਰਾਂ ਬਾਹਰ ਕਚਹਿਰੀ ਤੋਂ ਸੁਣਦੀਆਂ ਸੀ ਫਿਰ ਧੱਕਾ ਭੰਨ ਕੇ ਇਹ ਦੋਵੇਂ ਜਾਣੇ ਅੰਦਰ ਆ ਜਾਂਦੇ ਆ ਮਾਂ ਤਰਲਾ ਕਰਦੀ ਹੈ ਉਸ ਹਕੂਮਤ ਦੇ ਬੰਦਿਆਂ ਦੇ ਸਾਹਮਣੇ ਤਰਲਾ ਕਰਦੀ ਹੈ ਇਸ ਅਮਰ ਬੇਗ ਨੂੰ ਆਖਦੀ ਹੈ ਤੈਨੂੰ ਭਾਗ ਲੱਗੇ ਰਹਿਣ ਤੈਨੂੰ ਰੱਬ ਨੇ ਜੇ ਤੈਨੂੰ ਰਾਜ ਬਖਸ਼ਿਆ ਤੇ ਤੂੰ ਇਨਸਾਫ ਕਰ ਇੱਥੋਂ ਤੱਕ ਕਹਿੰਦੇ ਆ ਗੁਰੂ ਪਿਆਰਿਓ ਰਿਸ਼ਵਤ ਤੱਕ ਜੋ ਵੀ ਪੈਸੇ ਜਿੰਨਾ ਕਹਿੰਦੇ ਸੀ ਘਰ ਘਾਟ ਵੇਚ ਦਾਂਗੇ ਤੈਨੂੰ ਦੇ ਦਿੰਦੇ ਸਾਡੇ ਬੱਚੇ ਨੂੰ ਛੱਡ ਦੇ ਪਰ ਇਹਨਾਂ ਨੇ ਆਖਰ ਇਸ ਅਮੀਰ ਬੇਗ ਨੇ ਇੱਥੇ ਦੇ ਹਾਕਮ ਨੇ ਭਾਈ ਭਾਗਮਾਲ ਨੂੰ ਆਖ ਦਿੱਤਾ ਕਹਿੰਦਾ ਸੱਜਣਾ ਮੈਂ ਇੱਕ ਤੇਰੇ ਤੇ ਤਰਸ ਕਰ ਸਕਦਾ ਠੀਕ ਹੈ ਇਹ ਮੈਂ ਮੌਤ ਦੀ ਸਜ਼ਾ ਇੱਥੇ ਨਹੀਂ ਦੇਵਾਂਗਾ ਇਹਨੂੰ ਲਾਹੌਰ ਜ਼ਕਰੀਆ ਖਾਨ ਦੇ ਕੋਲ ਭੇਜ ਦਿੰਦੇ ਹਾਂ ਬਥੇਰੇ ਤਰਲੇ ਕੀਤੇ ਪਰ ਕਿਸੇ ਨੇ ਨਾ ਸੁਣਿਆ ਤੇ ਉਸ ਵੇਲੇ ਦੇ ਮੌਕੇ ਦੇ ਕੱਟੜ ਜਨੂਨੀ ਕਾਜੀ ਨੇ ਦਾੜੀ ਆਪਣੀ ਖੁਰਕਦੇ ਹੋਏ ਮਹਿੰਦੀ ਰੰਗੀ ਦਾੜੀ ਨੂੰ ਖੁਰਕ ਕੇ ਆਖਿਆ ਕਹਿੰਦਾ ਠੀਕ ਹੈ ਖਾਨ ਸਾਹਿਬ ਇਹੋ ਜੈ ਜ਼ਾਲਮ ਨੂੰ ਬਿਲਕੁਲ ਰਾਜਧਾਨੀ ਦੇ ਅੰਦਰ ਲਿਜਾ ਕੇ ਸਜ਼ਾ ਮਿਲਣੀ ਚਾਹੀਦੀ ਹੈ ਤੇ ਉੱਥੇ ਜਦੋਂ ਸਜ਼ਾ ਮਿਲੇਗੀ ਤੇ ਲੋਕਾਂ ਦੇ ਤੱਕ ਇਹ ਆਵਾਜ਼ ਜਾਵੇਗੀ ਕਿ ਜਿਹੜਾ ਅਸਲਾਮ ਜਾਂ ਅਸਲਾਮ ਦੇ ਮਹਾਨ ਮਹਾਂਪੁਰਸ਼ਾਂ ਵਰਖਿਲਾਫ ਜੇ ਕੋਈ ਜ਼ਬਾਨ ਖੋਲਦਾ ਤੇ ਉਹਨੂੰ ਸਜ਼ਾਵਾਂ ਕਿੱਦਾਂ ਦੀਆਂ ਦਿੱਤੀਆਂ ਜਾਂਦੀਆਂ ਇਹ ਲਾਹੌਰ ਦੇ ਲੋਕ ਵੀ ਦੇਖਣਗੇ ਹੁਣ ਗੁਰੂ ਪਿਆਰਿਓ ਇਸ ਛੋਟੇ ਜਿਹੇ ਬੱਚੇ ਨੂੰ ਸਿਪਾਹੀਆਂ ਦੀ ਕੈਦ ਦੇ ਵਿੱਚ ਲਾਹੌਰ ਵੱਲ ਨੂੰ ਤੋਰ ਦਿੱਤਾ ਜਾਂਦਾ ਹੈ ਮਗਰ ਮਗਰ ਇਸ ਸਿਆਲਕੋਟ ਦੇ ਗੁਰੂ ਪਿਆਰਿਓ ਅਮੀਰ ਲੋਕ ਔਰ ਜਿਹੜੇ ਤਰਲੇ ਕਰਦੇ ਸਨ ਇਹਨਾਂ ਦੀ ਇੱਕ ਵੀ ਪੇਸ਼ ਨਾ ਗਈ ਵੀ ਚਲੋ ਜ਼ਕਰੀਆ ਖਾਨ ਦੇ ਕੋਲ ਜਾ ਕੇ ਸ਼ਾਇਦ ਬੇਨਤੀ ਕਰ ਲਵਾਂਗੇ ਉਹਦੇ ਰਹਿਮ ਦਿਲ ਪੈ ਜਾਵੇ ਨਹੀਂ ਪਰ ਇੰਨਾ ਪਤਾ ਸੀ ਅੱਜ ਤੱਕ ਕਿ ਜਿਹੜਾ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਚਲਿਆ ਗਿਆ ਉਹ ਜਿੰਦਾ ਕਦੀ ਵਾਪਸ ਨਹੀਂ ਮੁੜਦਾ ਰਸਤੇ ਵਿੱਚ ਇੱਕ ਪਿੰਡ ਆਉਂਦਾ ਸੀ ਡਸਕਾ ਡਸਕੇ ਨਗਰ ਦੇ ਵਿੱਚ ਪਹੁੰਚੇ ਆ ਇੱਥੇ ਸਿਪਾਹੀਆਂ ਨੇ ਰਾਤ ਰਹਿਣਾ ਸੀਗਾ ਕਿਉਂਕਿ ਲਾਹੌਰ ਦੂਰ ਸੀ ਔਰ ਇਸ ਜਗ੍ਹਾ ਦੇ ਉੱਤੇ ਜਦੋਂ ਰਾਤ ਰਹੇ ਹਨ ਇੱਕ ਅਮੀਰ ਹਿੰਦੂ ਘਰਾਣਾ ਇੱਕ ਹਿੰਦੂ ਖੱਤਰੀ ਉੱਥੇ ਰਹਿੰਦਾ ਸੀ ਉਹਦਾ ਨਾਂ ਸੀ ਰੂਪ ਚੰਦ ਔਰ ਉਹਨੇ ਬਹੁਤ ਸਾਰੀ ਪੈਸੇ ਜਿਹੜੇ ਸੀ ਨਾ ਰਿਸ਼ਵਤ ਇਸ ਕਾਜੀ ਨੂੰ ਦੇਣਾ ਚਾਹੀਦੇ ਆ ਕਾਜੀ ਸਾਹਿਬ ਜਿੰਨੇ ਮੂੰਹੋਂ ਮੰਗੇਗਾ ਪੈਸੇ ਤੈਨੂੰ ਅਸੀਂ ਦੇਣ ਵਾਸਤੇ ਤਿਆਰ ਹਾਂ ਤੇ ਸੱਜਣਾ ਛੱਡ ਦੇ ਇਸ ਬੱਚੇ ਨੂੰ ਪਰ ਉਹ ਕੱਟੜ ਫਿਰਕਾ ਪ੍ਰਸਤ ਕਾਜੀ ਨਾ ਮੰਨਿਆ ਆਖਰ ਲਾਹੌਰ ਦੀ ਕਚਹਿਰੀ ਦੇ ਵਿੱਚ ਇਸ ਬਾਲ ਹਕੀਕਤ ਰਾਏ ਨੂੰ ਪੇਸ਼ ਕਰ ਦਿੱਤਾ ਗਿਆ ਜ਼ਕਰੀਆ ਖਾਨ ਉਹਦੇ ਸਾਹਮਣੇ ਇਸ ਕਾਜੀ ਨੇ ਬੜੇ ਤਰੀਕੇ ਦੇ ਨਾਲ ਵਧਾ ਚੜਾ ਕੇ ਗੱਲਾਂ ਕਰਨ ਦਾ ਯਤਨ ਕੀਤਾ ਆਪਣਾ ਪੱਖ ਪੇਸ਼ ਕੀਤਾ ਗਿਆ ਕਿ ਖਾਨ ਸਾਹਿਬ ਇਹ ਛੱਡਣ ਦੇ ਲਾਇਕ ਨਹੀਂ ਹੈ ਇਹ ਅੱਜ ਛੋਟਾ ਅੱਜ ਇਹਦੀ ਐਡੀ ਜ਼ਬਾਨ ਹੈ ਤੇ ਜਦੋਂ ਵੱਡਾ ਹੋ ਗਿਆ ਇਹ ਅੱਗ ਅੱਗ ਛੜੇਗਾ ਸਾਡੀ ਹਕੂਮਤ ਦੇ ਵਰਖਿਲਾਫ ਇਹਨੂੰ ਖਤਮ ਕਰ ਦੇਣਾ ਚਾਹੀਦਾ ਹੈ ਤੇ ਸਤਸੰਗ ਜੀ ਹੁਣ ਜ਼ਕਰੀਆ ਖਾਨ ਪਾਪੀ ਕਿਹੜਾ ਕਿਸੇ ਤੋਂ ਘੱਟ ਸੀ ਇਸ ਬੱਚੇ ਨੂੰ ਡਰਾਉਣ ਦਾ ਯਤਨ ਕੀਤਾ ਗਿਆ ਲਾਲਚ ਦੇਣ ਦਾ ਯਤਨ ਕੀਤਾ ਗਿਆ ਪਰ ਬੱਚਾ ਨਾ ਲਾਲਚ ਦੇ ਵਿੱਚ ਆਇਆ ਨਾ ਆਪਣੇ ਧਰਮ ਤੋਂ ਡੋਲਿਆ ਨਾ ਆਪਣੇ ਅਕੀਦੇ ਤੋਂ ਡੋਲਿਆ ਇਹਨੂੰ ਫਿਰ ਇੱਥੇ ਲਿਆ ਕੇ ਤੂੰਬਾ ਤੂੰਬਾ ਇਹਦੇ ਸਰੀਰ ਦਾ ਉਡਾ ਦਿੱਤਾ ਗਿਆ ਬੱਚਾ ਫਿਰ ਨਟਾਲ ਹੋ ਕੇ ਧਰਤੀ ਦੇ ਉੱਤੇ ਡਿੱਗ ਪੈਂਦਾ ਹੈ ਸਤਸੰਗਤ ਜੀ ਜ਼ਕਰੀਆ ਖਾਨ ਫਿਰ ਇਹਨੂੰ ਹੋਸ਼ ਦੇ ਵਿੱਚ ਲਿਆ ਕੇ ਤੇ ਇਹਦੇ ਨਾਲ ਫਿਰ ਗੁੱਸੇ ਦੇ ਵਿੱਚ ਆ ਕੇ ਨਾਲੇ ਆਪਣੀਆਂ ਫੌਜਾਂ ਨੂੰ ਕਹਿੰਦਾ ਤੇ ਸਖਤੀ ਵਰਤੋਂ ਜਰਾ ਇਹਨੂੰ ਸਭ ਸ਼ਬਦਾਂ ਵਿੱਚ ਇਹਨੂੰ ਆਖੋ ਕਿ ਆਪਣੇ ਧਰਮ ਨੂੰ ਤਬਦੀਲ ਕਰ ਲਵੇ ਤੇ ਗੁੱਸੇ ਵਿੱਚ ਆਇਆ ਜ਼ਕਰੀਆ ਖਾਨ ਇਸ ਇੱਕ 10 ਕੁ ਸਾਲ ਦੇ ਬੱਚੇ ਦੇ ਨਾਲ ਜਿਵੇਂ ਸਖਤੀ ਦੇ ਨਾਲ ਬੋਲਦਾ ਸੁਣੋ ਫਿਰ

ਗੁਰੂ ਪਿਆਰਿਓ, ਇਹ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਅੱਤ ਦਰਜੇ ਦਾ ਨੀਚ ਚੰਡਾਲ ਪਾਪੀ ਤੇ ਗੁਰੂ ਕੇ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖਣ ਵਾਲਾ ਇਹ ਪਹਿਲਾ ਪਾਪੀ ਹੋਇਆ ਜਿਹਦੇ ਸਮੇਂ ਦੇ ਵਿੱਚ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ। 1726 ਤੋਂ ਲੈ ਕੇ 1745 ਤੱਕ ਇਹ ਲਾਹੌਰ ਦਾ ਗਵਰਨਰ ਰਿਹਾ। ਸਿੰਘਾਂ ਨੂੰ ਚਰਖੜੀਆਂ ਦੇ ਉੱਤੇ ਚਾੜਿਆ ਗਿਆ, ਸਿੰਘਾਂ ਦੇ ਬੰਦ ਕੱਟੇ ਗਏ, ਇਹਨਾਂ ਦੀਆਂ ਖੋਪੜੀਆਂ ਲਾਈਆਂ ਗਈਆਂ। ਭਾਈ ਤਾਰੂ ਸਿੰਘ ਦੀ ਖੋਪੜੀ ਲਾਉਣ ਦਾ ਹੁਕਮ ਦੇਣ ਵਾਲਾ ਇਹ ਪਾਪੀ ਜ਼ਕਰੀਆ ਖਾਨ ਹੀ ਸੀ। ਏਡੇ ਤਸ਼ੱਦਦ, ਏਡੇ ਜ਼ੁਲਮ ਇਸ ਪਾਪੀ ਦੇ ਸਮੇਂ ਦੇ ਉੱਤੇ ਹੋਏ। ਤੇ ਸਤਸੰਗ ਜੀ, ਉਸ ਵੇਲੇ ਕਾਜੀ ਇਸ ਜ਼ਕਰੀਆ ਖਾਨ ਨੂੰ ਭੜਕਾਉਣ ਦਾ ਕਰਕੇ ਕਹਿੰਦਾ ਸਰਕਾਰ ਇਹਦੀ ਗੱਲ ਇੱਕ ਤੈਨੂੰ ਹੋਰ ਦੱਸਾਂ। ਕਹਿੰਦਾ ਇਹ ਬੱਚਿਆਂ ਨੂੰ ਕਹਿੰਦਾ ਸੀ, ਜਦੋਂ ਬੱਚਿਆਂ ਨੇ ਆਖਿਆ ਨਾ ਵੀ ਕਾਜੀ ਦੇ ਕੋਲ ਤੇਰੀ ਸ਼ਿਕਾਇਤ ਲਾਵਾਂਗੇ, ਤੇ ਅੱਗਿਓਂ ਆਪਣੇ ਨਾਨਕਿਆਂ ਦੇ ਤੇ ਸਿੱਖਾਂ ਦਾ ਸਹੁਰਿਆਂ ਦਾ ਇਹ ਡਰਾਵਾ ਦਿੰਦਾ ਸੀ। ਕਹਿੰਦਾ ਮੇਰੇ ਸਹੁਰੇ ਵੀ ਸਿੰਘ ਨੇ ਤੇ ਮੇਰੇ ਨਾਨਕੇ ਵੀ ਸਿੰਘ ਨੇ, ਦੇਖ ਲਾਂਗੇ ਤੁਹਾਡੇ ਕਾਜੀ ਕੂਜੀ ਜਿਹੜੇ ਆ। ਹੁਣ ਗੁਰੂ ਪਿਆਰਿਓ, ਏਦਾਂ ਦੀਆਂ ਨਫ਼ਰਤ ਭਰੀਆਂ ਗੱਲਾਂ ਕਰ ਕਰਕੇ ਇਹ ਪਾਪੀਆਂ ਨੇ ਜ਼ਕਰੀਆ ਖਾਨ ਨੂੰ ਹੋਰ ਭੜਕਾਇਆ। ਤੇ ਜ਼ਕਰੀਆ ਖਾਨ ਦੇ ਕੋਲ ਆਖਰੀ ਹਥਿਆਰ ਹੁੰਦਾ ਸੀ, ਬਈ ਸੱਜਣਾ ਜਿਹੜਾ ਤੂੰ ਗੁਨਾਹ ਕੀਤਾ ਇਹ ਮਾਫ਼ ਕਰਨ ਦੇ ਲਾਇਕ ਨਹੀਂ। ਤੇ ਸਾਡਾ ਧਰਮ ਕਹਿੰਦਾ ਭਾਵੇਂ ਕਿੱਡਾ ਵੀ ਪਾਪੀ ਤੋਂ ਪਾਪੀ ਬੰਦਾ ਹੋਵੇ, ਕਿੱਡਾ ਵੀ ਗੁਨਾਹ ਤੋਂ ਗੁਨਾਹਗਾਰ ਬੰਦਾ ਹੋਵੇ ਨਾ, ਜੇ ਉਹ ਇਸਲਾਮ ਦੇ ਵਿੱਚ ਆ ਜਾਵੇ ਤੇ ਉਹਨੂੰ ਆਪਾਂ ਜਾਨ ਬਖਸ਼ ਦਿੰਦੇ ਹਾਂ। ਹੁਣ ਗੁਰੂ ਪਿਆਰਿਓ, ਜਦੋਂ ਅੱਜ ਭਾਰਤ ਸਰਕਾਰ ਇੰਡੀਆ ਦੀ ਇੱਕ ਭਾਜਪਾ ਜਿਹੜੀ ਕੰਪਨੀ ਹੈ ਨਾ, ਇਸ ਵੇਲੇ ਇੰਡੀਆ ਦੇ ਵਿੱਚ ਰਾਜ ਹੈ ਉਹਨਾਂ ਦਾ, ਔਰ ਉਹਨਾਂ ਵੱਲੋਂ ਵੀ ਇੱਕ ਇੱਦਾਂ ਦਾ ਹੀ ਐਲਾਨ ਕੀਤਾ ਗਿਆ ਆ, ਜਿੰਨਾ ਮਰਜ਼ੀ ਕੋਈ ਬੇਈਮਾਨ ਹੋਵੇ, ਜਿੱਡਾ ਮਰਜ਼ੀ ਕੋਈ ਬਲਾਤਕਾਰੀ ਹੋਵੇ, ਜਿੱਡਾ ਮਰਜ਼ੀ ਕਾਤਲ ਹੋਵੇ ਤੇ ਜਿੱਡਾ ਮਰਜ਼ੀ ਰਿਸ਼ਵਤਖੋਰ ਹੋਵੇ, ਉਹਨੇ ਦੇਸ਼ ਦੇ ਨਾਲ ਵੀ ਧਰੋਈ ਕੀਤੀ ਹੋਵੇ ਤੇ ਗੱਲ ਹੀ ਕੋਈ ਨਹੀਂ, ਇੱਕ ਵਾਰ ਭਾਜਪਾ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਦੀ ਲੰਘ ਜਾਵੇ ਉਹਦੇ ਸਾਰੇ ਗੁਨਾਹ ਮਾਫ਼ ਕਰਕੇ ਤੇ ਉਹਨੂੰ ਵੀ ਮੰਤਰੀ ਬਣਾ ਦਿੱਤਾ ਜਾਂਦਾ। ਆਹੀ ਕੁਝ ਜੋ ਅੱਜ ਸਰਕਾਰ ਵਿੱਚ ਹੋ ਰਿਹਾ, ਇਹੀ ਕੁਝ ਜ਼ਕਰੀਆ ਖਾਨ ਦੀ ਸਰਕਾਰ ਵਿੱਚ ਵੀ ਇਹੀ ਹੋ ਰਿਹਾ ਸੀ। ਕਿੱਡਾ ਗੁਨਾਹਗਾਰ ਹੋਵੇ, ਜੋ ਮਰਜ਼ੀ ਕਿਹਾ ਹੋਵੇ, ਇੱਕ ਪਾਸੇ ਬੀਬੀ ਫਾਤਮਾ ਦਾ ਦਿਲ ਦੇ ਵਿੱਚ ਦਰਦ ਹੈ ਤੇ ਦੂਜੇ ਪਾਸੇ ਆਖ ਰਿਹਾ ਕੋਈ ਗੱਲ ਨਹੀਂ, ਜੇ ਗਾਲਾਂ ਕੱਢ ਵੀ ਦਿੱਤੀਆਂ ਤੇ ਤੈਨੂੰ ਮਾਫ਼ ਕਰ ਦਿੱਤਾ ਜਾਵੇਗਾ, ਤੂੰ ਇਸਲਾਮ ਦੇ ਵਿੱਚ ਆ ਜਾ, ਇੱਥੇ ਛੋਟਾ ਜਿਹਾ ਬੱਚਾ ਤਰਲਾ ਕਹਿੰਦਾ ਕਰਕੇ ਫਿਰ ਉਹੀ ਗੱਲ ਕਹਿੰਦਾ। ਕਹਿੰਦਾ ਸੱਜਣੋ, ਮੈਂ ਇੱਕ ਵਾਰ ਨਹੀਂ ਲੱਖ ਵਾਰ ਮਾਫ਼ੀ ਮੰਗ ਚੁੱਕਾ ਤੇ ਫਿਰ ਮੰਗਦਾ ਹੈ ਕਿ ਜਿਹੜੇ ਮੈਂ ਗੁਨਾਹ ਕੀਤਾ ਹੈ ਉਹ ਮੈਨੂੰ ਮਾਫ਼ ਕਰ ਦਿੱਤਾ ਜਾਵੇ ਤੇ ਪਰ ਮੇਰੇ ਤੋਂ ਮੇਰਾ ਧਰਮ ਨਾ ਖੋਇਆ ਜਾਵੇ। ਹੁਣ ਗੁਰੂ ਪਿਆਰਿਓ, ਇੱਥੇ ਨਹੀਂ ਮੰਨਿਆ ਜਾਂਦਾ, ਇੱਥੇ ਮਾਤਾ ਗੌਰਾਂ ਤੇ ਪਿਤਾ ਭਾਗਮਲ ਇੱਕ ਆਖਰੀ ਤਰਲਾ ਕਰਦੇ ਨੇ। ਕਹਿੰਦੇ ਸੱਜਣਾ ਜ਼ਕਰੀਆ ਖਾਨ, ਅਸੀਂ ਆਪਣਾ ਘਰ ਘਾਟ ਵੇਚ ਕੇ ਸਰਕਾਰ ਦੇ ਹਵਾਲੇ ਕਰ ਦਿੰਦੇ ਹਾਂ, ਮਤ ਸੋਚੋ ਤੁਸੀਂ ਇੱਕ ਬੱਚੇ ਨੂੰ ਸਾਡੇ ਕੋਲ ਖੋਣ ਲੱਗੇ ਹਾਂ, ਤਿੰਨ ਹਸਤੀਆਂ ਦਾ ਤੁਸੀਂ ਕਤਲ ਕਰਨ ਲੱਗੇ ਹੋ, ਤਿੰਨ ਹਸਤੀਆਂ ਦਾ, ਇਹਦਾ ਬਾਪ, ਇਹਦੀ ਮਾਂ ਤੇ ਇਹ ਬੱਚਾ, ਤਿੰਨੇ ਅਸੀਂ ਇੱਕ ਦੂਜੇ ਦੇ ਸਾਈਂ ਜੂਨੇ ਆ, ਇਹ ਤਿੰਨਾਂ ਦਾ ਕਤਲ ਹੋਵੇਗਾ, ਇਹ ਇੱਕ ਦਾ ਨਹੀਂ। ਤੇ ਭਾਗਾਂ ਵਾਲਿਆ, ਮੈਂ ਖੁਦਾ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੀਆਂ, ਤੇਰਾ ਰਾਜ ਭਾਗ ਬਣਿਆ ਰਵੇ, ਤੇਰੇ ਬੱਚੇ ਰਹਿੰਦੀ ਦੁਨੀਆਂ ਤੱਕ ਜੀਂਦੇ ਰਹਿਣ, ਔਰ ਤੇਰੀ ਦੁਨੀਆਂ ਦੇ ਵਿੱਚ ਜੈ ਜੈਕਾਰ ਹੋਵੇ, ਇੱਥੋਂ ਤੱਕ ਮੈਂ ਆਪਣਾ ਘਰ ਘਾਟ ਛੱਡ ਕੇ ਜਮਨਾ ਤੋਂ ਪਾਰ ਜਾ ਕੇ ਰਹਿ ਲਵਾਂਗੀ, ਮੈਨੂੰ ਦੇਸ਼ ਨਿਕਾਲਾ ਦੇ ਦੇ, ਪਰ ਮੇਰੇ ਕੋਲੋਂ ਮੇਰਾ ਬੱਚਾ ਨਾ ਕੋ। ਗੁਰੂ ਪਿਆਰਿਓ, ਇਹਨਾਂ ਦੇ ਤਰਲੇ ਕਿਹਨੇ ਸੁਣਨੇ ਸੀ? ਆਖਰ ਗੁਰੂ ਪਿਆਰਿਓ, ਬੱਚੇ ਨੂੰ ਅੱਤ ਦਰਜੇ ਦੇ ਕਸ਼ਟ ਦੇ ਕੇ ਤੇ ਇਹਨੂੰ ਸ਼ਹੀਦ ਕਰ ਦਿੱਤਾ ਜਾਂਦਾ, ਇਹਦੇ ਸਿਰ ਦੇ ਉੱਤੇ ਤਲਵਾਰ ਚੱਲਦੀ ਹੈ, ਇਹਦੇ ਦੋ ਟੋਟੇ ਕਰ ਦਿੱਤੇ ਜਾਂਦੇ ਨੇ, ਔਰ ਉਸ ਵੇਲੇ ਇੱਕ ਗੁਰੂ ਪਿਆਰਿਓ ਮਾਂ ਤੇ ਬਾਪ ਦਾ ਦਿਲ, ਜਿਹਦਿਆਂ ਦੀਆਂ ਅੱਖਾਂ ਦੇ ਸਾਹਮਣੇ ਇਹ ਜ਼ੁਲਮ ਹੋਇਆ ਹੋਵੇ, ਉਹਨਾਂ ਦੇ ਕਾਲਜੇ ਨੂੰ ਪੁੱਛਿਆ ਜਾ ਸਕਦਾ, ਤੇ ਉੱਥੇ ਇੱਕ ਮਾਂ ਗੁਰੂ ਪਿਆਰਿਓ ਬੇਵੱਸ ਮਾਂ ਆਪਣੇ ਬੱਚੇ ਦਾ ਸਿਰ ਉਠਾਉਂਦੀ ਹੈ ਤੇ ਬੇਵੱਸ ਬਾਪ 10 ਸਾਲ ਦੇ ਬੱਚੇ ਦੀ ਲਾਸ਼ ਚੱਕਦਾ ਹੈ, ਤੇ ਉਸ ਵੇਲੇ ਇੱਕ ਮਾਂ ਤਰਲਾ ਕਰਕੇ ਇੱਕ ਹੌਕਾ ਲੈਂਦੀ ਹੈ, ਤੇ ਗੁਰੂ ਪਿਆਰਿਓ ਉਹੀ ਹੌਕਾ ਅਸਮਾਨ ਦਾ, ਇੱਕ ਮਾਂ ਬੇਵੱਸ ਮਾਂ ਦਾ ਹੌਕਾ ਜਿਹੜਾ ਹੈ ਨਾ,
ਉਹ ਅਸਮਾਨ ਨੂੰ ਕਾਲਾ ਕਰਕੇ ਰੱਖ ਦਿੰਦਾ ਹੈ, ਕਹਿੰਦੀ ਹੈ ਐ ਦਾਤਾ ਮੈਨੂੰ ਇਸ ਇਨਸਾਨ ਦੀ ਕਚਹਿਰੀ ਦੇ ਵਿੱਚੋਂ ਇਨਸਾਫ ਨਹੀਂ ਮਿਲਿਆ, ਹੁਣ ਮੈਂ ਕੇਵਲ ਭਗਵਾਨ ਦੀ ਕਚਹਿਰੀ ਦੇ ਵਿੱਚ ਅਰਦਾਸ ਬੇਨਤੀ ਕਰਦੀ ਹਾਂ ਕਿ ਜਿੰਨਾ ਚਿਰ ਮੇਰੇ ਪੁੱਤ ਨੂੰ ਕਸ਼ਟ ਦੇਣ ਵਾਲੇ, ਤਸੀਹੇ ਦੇਣ ਵਾਲੇ ਜ਼ਾਲਮਾਂ ਦਾ ਸਿਰ ਵੱਢ ਕੇ ਮੇਰੇ ਪੈਰਾਂ ਦੇ ਵਿੱਚ ਨਹੀਂ ਰੱਖਿਆ ਜਾਂਦਾ, ਖੁਦਾ ਉਹਨਾਂ ਚਿਰ ਮੈਂ ਹੋਰ ਕੋਈ ਵੀ ਕੰਮ ਨਹੀਂ ਕਰਾਂਗੀ, ਇੱਥੋਂ ਤੱਕ ਮੈਂ ਕਿਤੇ ਤੱਕ ਹੋਰ ਕਿਸੇ ਵੀ ਧਾਰਮਿਕ ਅਸਥਾਨ ਦੇ ਵਿੱਚ ਨਹੀਂ ਜਾਵਾਂਗੀ, ਮੱਥਾ ਟੇਕਣ ਤੱਕ ਨਹੀਂ ਜਾਵਾਂਗੀ, ਮੈਂ ਬਸ ਇੱਕ ਖਾਲਸੇ ਪੰਥ ਤੋਂ ਅਰਦਾਸ ਕਰਦੀ ਹਾਂ ਕਿ ਇਹਨਾਂ ਜ਼ਾਲਮਾਂ ਦੇ ਸਿਰ ਵੱਢ ਕੇ ਮੇਰੇ ਪੈਰਾਂ ਵਿੱਚ ਰੱਖੇ ਜਾਣ। ਇੱਕ ਮਾਂ ਤਰਲਾ ਕਰਦੀ ਹੈ, ਕਿਵੇਂ ਉਹ ਗੁਰੂ ਪਿਆਰਿਓ ਇਸ ਧਰਤੀ ਨੂੰ ਕਮਾਉਣ ਵਾਲਾ ਤਰਲਾ ਮਾਂ ਦਾ, ਉਹ ਅਸਮਾਨ ਨੂੰ ਚੀਰਨ ਵਾਲਾ ਤਰਲਾ, ਕਿਸੇ ਕਵੀ ਨੇ ਬਹੁਤ ਪਿਆਰੀਆਂ ਸਤਰਾਂ ਜਿਹੜੀਆਂ ਕਲਮਬੰਦ ਕੀਤੀਆਂ ਢਾਡੀ ਜਿਹੇ ਦੇ ਪਾਸੋਂ।

0: ਗੁਰੂ ਪਿਆਰਿਓ, ਉਸ ਦਿਨ ਬਸੰਤ ਪੰਚਮੀ ਸੀ ਤੇ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਇਸ ਬਾਲ ਹਕੀਕਤ ਰਾਏ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ। ਸੋ ਪਿਆਰਿਓ, ਮਾਤਾ ਗੌਰਾਂ ਬੇਵਸ ਮਾਂ ਤੇ ਪਿਓ ਆਪਣੇ ਪੁੱਤ ਦੇ ਦੋਵਾਂ ਸਰੀਰ ਦੇ ਹਿੱਸਿਆਂ ਨੂੰ ਚੱਕ ਕੇ ਇੱਥੇ ਲਾਹੌਰ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਉਹਦਾ ਸੰਸਕਾਰ ਕਰਕੇ ਤੇ ਖਾਲੀ ਹੱਥ ਸਿਆਲਕੋਟ ਨੂੰ ਚਲੇ ਜਾਂਦੇ ਨੇ। ਆਖਰ ਮਾਂ ਦੀਆਂ ਦੁਆਵਾਂ ਪੂਰੀਆਂ ਹੋਈਆਂ। ਗੁਰੂ ਕਾ ਖਾਲਸਾ ਪੰਥ ਚੜ੍ਹਦੀ ਕਲਾ ਦੇ ਵਿੱਚ ਆਇਆ, ਫਿਰ ਆਪਣੇ ਤਾਕਤ ਦੇ ਵਿੱਚ ਆਇਆ। ਸਿਆਲਕੋਟ ਦਾ ਉਹ ਕਾਜੀ ਜਿਹਨੇ ਸਭ ਤੋਂ ਪਹਿਲਾਂ ਕਰਤੂਤ ਕੀਤੀ ਸੀ ਇਸ ਬੱਚੇ ਨੂੰ ਘਰ ਵਿੱਚੋਂ ਮੰਗਵਾ ਕੇ ਆਪਣੇ ਘਰ ਵਿੱਚ ਲਿਆ ਕੇ ਕੁੱਟਿਆ ਮਾਰਿਆ ਗਿਆ, ਉਹਦਾ ਸਿਰ ਵੱਢਿਆ ਗਿਆ ਖਾਲਸੇ ਵੱਲੋਂ। ਇਸ ਸਿਆਲਕੋਟ ਦਾ ਵੱਜਾ ਵੱਡਾ ਫੌਜਦਾਰ ਅਮੀਰ ਬੇਗ, ਉਹਦਾ ਸਿਰ ਕਤਲ ਕੀਤਾ ਗਿਆ। ਲਾਹੌਰ ਦੇ ਕਾਜੀ ਦਾ, ਉਹਦਾ ਸਿਰ ਵੱਢਿਆ ਗਿਆ। ਤੇ ਹੋਰ ਜਿੰਨੇ ਗੁਨਾਹਗਾਰ ਸਨ ਇਸ ਬੱਚੇ ਦੀ ਸ਼ਹੀਦੀ ਦੇ, ਸਾਰਿਆਂ ਦੇ ਸਿਰ ਵੱਢ ਕੇ ਖਾਲਸਾ ਪੰਥ ਨੇ ਮਾਂ ਗੌਰਾਂ ਦੇ ਪੈਰਾਂ ਵਿੱਚ ਲਿਆ ਕੇ ਧਰ ਦਿੱਤੇ। ਗੁਰੂ ਪਿਆਰਿਓ, ਉਸ ਦਿਨ ਮਾਂ ਗੌਰਾਂ ਨੇ ਉਸ ਵਾਹਿਗੁਰੂ ਦਾ ਸ਼ੁਕਰ ਕੀਤਾ, ਦਾਤਾ ਅੱਜ ਮੇਰੇ ਪੰਥ ਨੇ, ਅੱਜ ਮੇਰੇ ਭਰਾਵਾਂ ਨੇ ਮੇਰੇ ਪੁੱਤ ਦਾ ਸ਼ਹੀਦੀ ਦਾ ਬਦਲਾ ਲੈ ਕੇ ਦਿੱਤਾ। ਸੋ ਗੁਰੂ ਪਿਆਰਿਓ, ਇਹੋ ਜਿਹੇ ਸ਼ਹੀਦਾਂ ਨੂੰ ਯਾਦ ਕਰਿਆ ਕਰੀਏ। ਗੁਰੂ ਮਹਾਰਾਜ ਚੜ੍ਹਦੀ ਕਲਾ ਕਰੇ, ਸਾਰੀ ਕੌਮ ਦੇ ਉੱਤੇ ਪਿਆਰ ਬਣਿਆ ਰਹੇ ਸਾਡੇ ਸ਼ਹੀਦਾਂ ਦਾ, ਉਹਨਾਂ ਦੀ ਯਾਦ, ਉਹਨਾਂ ਦੀਆਂ ਅਮਿੱਟ ਯਾਦਾਂ ਸਾਡੇ ਹਿਰਦਿਆਂ ਵਿੱਚ ਵਸੀਆਂ ਰਹਿਣ, ਅਤੇ ਅਸੀਂ ਵੀ ਇਹ ਹੀਲਾ ਕਰੀਏ ਕਿਤੇ ਕੌਮ ਨੂੰ ਲੋੜ ਪਵੇ ਧਰਮ ਦੀ, ਅਤੇ ਅਸੀਂ ਵੀ ਕੁਰਬਾਨੀਆਂ, ਸਾਡੇ ਬੱਚੇ ਇੱਦਾਂ ਕੁਰਬਾਨੀਆਂ ਦੇ ਸਕਣ। ਗੁਰੂ ਪਿਆਰਿਓ, ਇਹ ਦੱਸਣ ਦੀ ਲੋੜ ਨਹੀਂ, ਇਹ ਇਹ ਪੰਥ ਹੀ ਗੁਰੂ ਦਾ, ਮਹਾਰਾਜ ਜੀ ਦਾ ਇੱਦਾਂ ਦਾ। ਇਹ ਗਾਏ ਬਗਾਏ ਜਦੋਂ ਸਿਰਾਂ ਦੀ ਲੋੜ ਪੈਂਦੀ ਆ, ਇੱਕ ਦੀ ਲੋੜ ਪੈਂਦੀ ਹੈ, ਅਤੇ ਹਜ਼ਾਰਾਂ ਸਾਡੀ ਕੌਮ ਦੇ ਯੋਧੇ ਆਪਣੇ ਸਿਰ ਦੇਣ ਵਾਸਤੇ ਤਿਆਰ ਹੋ ਜਾਂਦੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤਿ ਸਤਿਕਾਰਯੋਗ ਭਾਈ ਸਾਹਿਬ ਜੀ, ਗਿਆਨੀ ਤਰਲੋਕ ਸਿੰਘ ਜੀ ਪਹੁੰਟਾ ਸਾਹਿਬ ਵਾਲੇ, ਉਹ ਪਹੁੰਚ ਚੁੱਕੇ ਨੇ, ਬਹੁਤ ਪਿਆਰ ਵਾਲੇ ਨੇ ਪਿਆਰਿਓ। ਸੋ ਹੁਣ ਆਪਾਂ ਨੂੰ ਸ਼ਬਦ ਕੀਰਤਨ ਦੇ ਰਾਹੀਂ ਜੋੜਨਗੇ ਗੁਰਬਾਣੀ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਢਾਡੀ ਜਥੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਢਾਡੀ ਜਥਾ, ਜੋ ਕਿ ਆਪ ਜੀ ਨੂੰ ਗੁਰ ਇਤਿਹਾਸ ਦੇ 12 ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਲੋਕ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ, ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਬਾਬਾ ਸ਼ੇਖ ਫਰੀਦ ਜੀਆਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਸ਼੍ਰੀ ਖੰਡਪਾਲ ਸਾਹਿਬ ਜੀ, ਜੋ ਕਿ 25 ਸਤੰਬਰ ਦੇ ਸ਼ੁੱਕਰਵਾਰ ਯਾਨੀ ਕਿ ਕੱਲ੍ਹ ਸਵੇਰੇ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 27 ਸਤੰਬਰ ਦੇ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਨਰਲ ਬਾਡੀ ਦੀ ਮੀਟਿੰਗ ਜੋ ਕਿ 18 ਅਕਤੂਬਰ ਦਿਨ ਐਤਵਾਰ ਦੁਪਹਿਰੇ 2 ਵਜੇ ਹੋਵੇਗੀ ਜੀ, ਆਪ ਜੀ ਜ਼ਰੂਰ ਉਹਦੇ ਵਿੱਚ ਵੀ ਸ਼ਮੂਲੀਅਤ ਕਰਨੀ ਜੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ऐसी प्रीत करो मन मेरे, आठ पहर प्रभ जन हनेरे। जुड़ बैठी गुरु रूप गुरु फेरी सत्संगत, आप सब संगतां बट पागे हो जो सतगुरां दी पावन हजूरी अंदर मिल बैठ के लाई बाणी सरवण करके अपने जीवन दियां कड़ियां नूं सफला बना रहे हो। सतगुरु कृपा करन सभना दियां हाजरियां दर प्रवान करन, दरो करो गुरसिखी जीवन दी दात, गुरु चरणों नाल प्रेम अते प्रतीत बख्शिश करन इतनी हाजरी दर प्रवान। बुलाओ फतेह आखो वाहेगुरु जी का खालसा वाहेगुरु जी की फतेह।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜ ਰਹੇ ਸਨ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਅੱਜ ਦਾ ਦਿਨ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਰਹਿ ਕੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਅਣਥੱਕ ਸੇਵਾਵਾਂ ਨਿਭਾਈਆਂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦੇ ਪਾਤਰ ਬਣੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਗੱਦੀ ਦਾ ਅਗਲਾ ਵਾਰਸ ਐਲਾਨਿਆ ਜਾ ਰਿਹਾ ਹੈ। ਸਾਰੀ ਸੰਗਤ ਨੂੰ ਮਹਾਰਾਜ ਦੇ ਚਰਨ ਪਰਸਣ ਦਾ ਹੁਕਮ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨੀ ਲੱਗ ਕੇ ਸੰਗਤ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਪ੍ਰਸੰਨਤਾ ਹਾਸਲ ਕੀਤੀ। ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਵਨ ਨਗਰ ਜਿਸ ਨੂੰ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ ਹਾਂ, ਜਿਸ ਦਾ ਨਾਮ ਰੱਖਿਆ ਗਿਆ ਰਾਮਦਾਸਪੁਰ, ਵਸਦੀ ਸਗਨ ਅਨੂਪ ਰਾਮਦਾਸਪੁਰ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਨ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਸਤਿਗੁਰੂ ਰਾਮਦਾਸ ਮਹਾਰਾਜ, ਅੱਜ ਵੀ ਅਸੀਂ ਜਦੋਂ ਦਰਬਾਰ ਸਾਹਿਬ ਜਾਂਦੇ ਹਾਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਜਾਂਦੇ ਹਾਂ ਅਤੇ ਸੰਗਤਾਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦਰਬਾਰ ਵਿੱਚੋਂ ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰ ਕੇ ਆਪਣੇ ਘਰਾਂ ਨੂੰ ਲਿਆਉਂਦੀਆਂ ਨੇ। ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਗੁਰਤਾਗੱਦੀ ਦਿਵਸ ਹੈ। ਸਰਬੱਤ ਸੰਗਤ ਨੂੰ ਬਹੁਤ ਬਹੁਤ ਵਧਾਈ। ਸਤਿਗੁਰੂ ਕਿਰਪਾ ਕਰਨ ਆਪਣੇ ਚਰਨਾਂ ਵਿੱਚੋਂ ਸਰਬੱਤ ਸੰਗਤ ਦੀਆਂ ਇੱਛਾਵਾਂ ਪੂਰੀਆਂ ਕਰਨ, ਸਭ ਸੰਗਤ ਨੂੰ ਆਪਣੇ ਦਰੋਂ ਘਰੋਂ ਚੜ੍ਹਦੀ ਕਲਾ ਨਾਮਦਾਨ ਬਖਸ਼ਿਸ਼ ਕਰਨ। ਆਓ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਆਪ ਜੀ ਨੂੰ ਗੁਰੂ ਕੀ ਮਹਿਮਾ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ ਪੁੱਲ ਚੁੱਕ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਮਹਾਰਾਜ ਜੀ ਦੇ ਗੁਰਿਆਏ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਅਗਲਾ ਸਮਾਂ ਗਿਆਨੀ ਜੀ ਆਪ ਨਾਲ ਸਾਂਝ ਪਾ ਰਹੇ ਨੇ। ਪਿਆਰ ਸਾਹਿਬ ਪ੍ਰਭ ਕਰੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ। ਆਓ ਹੁਣ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਆਂ ਸ੍ਰੀ ਦਰਬਾਰ ਸਾਹਿਬ। ਭਾਈ ਗੁਰਦਿਆਲ ਸਿੰਘ ਹੋਰਾਂ ਦੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ ਜਥਾ ਆਪ ਸੰਗਤ ਦੀ ਸੇਵਾ ਵਿੱਚ ਪਿਛਲੇ ਮਹੀਨੇ ਤੋਂ ਹਾਜ਼ਰ ਸੀ। ਆਉਣ ਵਾਲੇ ਦਿਨਾਂ ਵਿੱਚ ਦੋਨੋਂ ਜਥੇ ਹੀ ਭਾਈ ਗੁਰਜੀਤ ਸਿੰਘ ਬੈਂਕਾ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਵਾਪਸ ਪੰਜਾਬ ਜਾ ਰਹੇ ਨੇ। ਸੋ ਸਤਿਗੁਰੂ ਰਹਿਮਤ ਕਰਨ ਇਹਨਾਂ ਜਥਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਕੀਰਤਨ ਰੂਪ ਵਿੱਚ ਆਪ ਸਰਬੱਤ ਸੰਗਤ ਨੂੰ ਸਰਵਣ ਕਰਵਾਉਂਦੇ ਨੇ। ਸਤਿਗੁਰੂ ਰਹਿਮਤ ਕਰਨ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਆਓ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ।

ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ।

ਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿੱਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨਕੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੁਮ ਮਾਤ ਪਿਤਾ। ਅਗਰੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ।

ਸਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ, ਆਪ ਵਾਹਿਗੁਰੂ ਹੇ ਅਕਾਲ।

ਨਾਚ ਬਖਸ਼ਣੀ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀਹ ਕਛ ਕਹੀ ਨਾ ਜਾਈ ਸੋਢੀ

नाही। अमृत छाड़ भिखै भिख खाही, माया मोह भरम पै भूले,

दास राखो हो शरणाई, सो कहो टल गुर सेवी है एहनिस सहज सुभाए।

ਹੋਵੇ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ।